ਸਹਿ ਸਹਿਰੇ ਸੰਭਾ ਹੇਠਾ ਕਰ ਕਾਹੇ ਮਨ ਭਉ ਕਰਿਆ। ਊੜੇ ਊੜਾ ਵੈਸੇ ਕੋਸਾ ਤੇ ਬਾਸੇ ਬਰੇ ਸਰਿਆ। ਤਿਨ ਕੌਣ ਖਿਲਾਵੇ ਕੌਣ ਜਗਾਵੇ ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸਸਧਾਨ ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿੰਜਣਾਰ ਪੁੰਨ ਗਮਾ ਗਮ ਪਾਰਾ ਸਭ ਤਿਆਵੇਂ ਸਭ ਤਿਆਵੇਂ ਤੋਜੀ ਹਰ ਸੱਚੇ ਸਿਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ। ਹਰ ਦਿਆਵੋ ਸੰਤੋ ਜੀ ਸਭ ਦੂਬ ਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਗੜਗੜੇ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਪ ਵਖਾਣਾ। ਜੋ ਸੇਵੈ ਤੋ ਜੀ ਜਨ ਨਾਨਕ ਤਿਨ ਕਰਬਾਣਾ। ਹਰ ਦਿਆਵੇ ਹਰ ਤਿਆਵੇ ਤੋ ਜੀ ਸੇ ਜਨ ਜੁਗ ਮੈਂ ਸੋ ਵਾਸੀ। ਸੇ ਮੋਹ ਸੇ ਮੋਹਤ ਪੈ ਜਿਨ ਹਰ ਧਿਆਇਆ ਜੀ ਤਿਨ ਤੁਟੇ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤਿਆਰਾ ਰੂਹ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਤੇਰੇ ਪਸਲਾਂ ਤੁਜੀ ਅਨਕਾ ਅਨੇਕ ਅਨੰਤਾ। ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ ਤਬ ਤਾਪੇ ਜਾਵੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖੜ ਕਰਮ ਕਰੰਤਾ। ਸੇ ਭਗ ਸੇ ਭਗਤ ਭਲੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇਵੜ ਵਰਡਾ ਕੋਈ। ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ। ਤੋਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ। ਤੋਦੇ ਆਪੇ ਸੇ ਸਭ ਪਾਈ ਜੀ ਤੋਦੇ ਆਪੇ ਸੇ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਗੁਰਮਹਲਾ ਦਾ ਮਨਮੋਹ ਗਵਾਇਆ ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ। ਸਭ ਤੁਜੀ ਮਾਹੇ ਤੋਏ ਬਿਨ ਦੂਜਾ ਕੋਈ ਨਾਏ। ਜੇ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਹਨੂੰ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਾਦੀ ਆਪ ਖਾਣੇ। ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਵੇਖੇ ਜਾਣੇ ਸੋਏ ਜਾ ਨਾਨਕ ਗੁਰਮ ਪ੍ਰਗਟ ਹੋਏ ਆਸਾ ਮਹਲਾ ਪਹਿਲਾ। ਤਿਤ ਸਰਲੇ ਪਹਿਲੇ ਨਵਾਸਾ ਪਾਣੀ ਪਾਵ ਤਿੰਨੇ ਕੀਆ। ਭੰਗ ਜੋ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈਂ ਡੂਬੇ ਅਲੇ। ਮਨ ਏਕ ਨਾ ਚੇ ਸਮੂੜ ਮੰਦਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਦੀ ਸਦੀ ਨਹੀਂ ਪੜਿਆ

ਮੈਂ ਸਰਨ ਤਿਹਾਰੀ ਆਭਾ ਦੇ ਲਿਓ ਅਬਾਰੀ ਸਰਠੋਰ ਮੋਹ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋਆ ਤਰੇ ਨੀ ਆਨੇਉ ਰਾਮ ਰਹੀ ਪੁਰਾਣ ਕੁਰਾਨ ਨੇ ਕਹਿ ਮਤ ਇਕ ਦਮਾਨੇਉ ਸਿਮਰਤ ਸ਼ਾਸਤਰ ਬੇਸਬੈ ਬਹੁ ਭੇਦ ਗਮ ਇਕ ਨ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਿਹੋ ਤੁਆਰੋ ਦੁਆਰ ਬਾਹੀ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਕਿਉ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਿਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ ਜੇ ਦੇ ਸੋ ਪਾਵੇ ਸਦਾ ਸਿਫਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਹ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰ ਵਿਟੋ ਜੇ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਦ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਦੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੂੰਚੈ ਤਿਸ ਕਾ ਹੋਏ ਉਧਾਰੋ ਇਹ ਵਸਤਾ ਜੀ ਨਹਿ ਜਾਈ ਨਿਤਨ ਰਾਖੁਰ ਤਾਰੋ ਤਮ ਸੰਸਾਰ ਚਲਨ ਲਗ ਤਰੀਐ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੂ ਨਾਈ ਮੈਨੂੰ ਜੋ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕ ਵਿੱਚ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ। ਆਪ ਜੀ ਨੇ ਨਿਤਨੇਮ ਦੇ ਪਾਠ ਸ਼ਰਮ ਕੀਤੇ ਨੇ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੈ। ਭਾਈ ਸ਼ਿੰਗਾਰਾ ਸਿੰਘ, ਬੀਬੀ ਕਮਲਜੀਤ ਕੌਰ ਰਾਏ ਪਰਿਵਾਰ ਅਤੇ ਇਸੇ ਤਰ੍ਹਾਂ ਪਿੰਡ ਉੱਚਾ ਜਲੰਧਰ ਦੀਆਂ ਨਗਰ ਨਿਵਾਸੀ ਸੰਗਤਾਂ ਵੱਲੋਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਹਰਿੰਦਰਪਾਲ ਕੌਰ ਅਤੇ ਪੰਨੂ ਪਰਿਵਾਰ, ਇਹਨਾਂ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਨੇ। ਪਰਿਵਾਰਾਂ ਨੂੰ ਬੇਨਤੀ ਹੈ ਕਿ ਜੋ ਲੰਗਰ ਹਾਲ 'ਚ ਨੇ ਦਰਬਾਰ 'ਚ ਹਾਜ਼ਰੀ ਭਰੋ, ਕਿਉਂਕਿ ਸੁਖਮਣੀ ਸਾਹਿਬ ਦੇ ਪਾਠ ਜਿਹੜੇ ਨੇ ਉਹ ਸ਼ੁਰੂ ਹੋਣ ਲੱਗੇ ਨੇ। ਅਤੇ ਆਪ ਸੰਗਤਾਂ ਨੂੰ, ਪਰਿਵਾਰਾਂ ਨੂੰ ਬੇਨਤੀ ਕਿ ਤੁਸੀਂ ਬੈਠ ਕੇ ਸਰਵਣ ਕਰਨਾ। ਸ਼ਿੰਗਾਰਾ ਸਿੰਘ ਅਤੇ ਉੱਚਾ ਪਿੰਡ ਦੀ ਅਰਦਾਸ ਮੇਰੇ ਕੋਲ ਆ ਚੁੱਕੀ ਹੈ। ਬਾਕੀ ਜੋ ਤਿੰਨ ਪਰਿਵਾਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਅਰਦਾਸ ਜਦੋਂ ਉੱਠੇ ਤੁਸੀਂ ਮਿਲ ਕੇ ਮੈਨੂੰ ਅਰਦਾਸ ਜ਼ਰੂਰ ਲਿਖਾ ਦਿਓ, ਤਾਂ ਕਿ ਆਪਾਂ ਜੋ ਅਰਦਾਸ ਕਰਨੀ ਹੈ ਉਹ ਆਪਾਂ ਲਿਖਣੀ ਹੈ। ਤੋ ਦੂਜੇ ਪਰਿਵਾਰ ਨੇ ਗੁਰਪ੍ਰੀਤ ਸਿੰਘ, ਹਰਿੰਦਰਪਾਲ ਅਤੇ ਪੰਨੂ ਪਰਿਵਾਰ, ਇਹਨਾਂ ਨੂੰ ਬੇਨਤੀ ਆਪਣੀ ਅਰਦਾਸ ਜ਼ਰੂਰ ਲਿਖਾ ਦਿਓ। ਸੁਆਹ ਹੁਣ ਭਾਈ ਸਾਹਿਬ ਮੰਗਲ ਸਿੰਘ ਜੀ ਆਪ ਨੂੰ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਾਉਣਗੇ। 7:15 ਅਰਦਾਸ ਹੋਣੀ ਆ। 7:15 ਮੈਂ ਬੇਨਤੀ ਕਰਾਂਗਾ ਸਭ ਪਰਿਵਾਰਾਂ ਨੂੰ ਕਿ ਆਪ ਜੀ ਨੇ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰ ਇਨਮਹਿ ਸ੍ਰੀ ਗੁਰਦੇਵ ਨਮੈ ਅਠਪਦੇ ਸਿਮਰੋ ਸਿਮਰ ਸਿਮਰ ਸੁ ਭਾਵ ਕਲ ਕਲੇਸ਼ ਤਨ ਮੈ ਮਿਟਾਵ ਸਿਮਰੋ ਜਾਸ ਬਿਸਮਰੇ ਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧਾਖਰ ਕਿਨੇ ਰਾਮ ਨਾਮ ਕੇ ਆਖਰ ਕਿਨ ਕਾ ਜੈ ਜੀ ਵਸਾਵੇ ਤਾ ਕਿ ਮਹਿਮਾ ਗਰੀ ਨ ਆਵੈ ਕੰਕੀ ਕੈ ਦਰ ਤਾਰੂ ਨਾਨਕ ਉਨ ਸੰਗ ਮੋਹਿ ਉਤਾਰੁ ਸੁਖ ਮਨੀ ਸੁਖ ਅਮਰ ਪੈ ਨਾਮ ਭਗਤ ਨਾ ਕੇ ਮਨ ਵਿਸਰਾਮ ਰਹਾ ਪ੍ਰਭ ਕੈ ਸੁਣ ਗਰਭ ਨ ਵਸੈ ਪ੍ਰਭ ਕੈ ਸੁਣ ਦੁਖ ਜਮ ਨਸੈ ਪ੍ਰਭ ਕੈ ਸੁਣ ਕਾਲ ਪਰ ਹਰੈ ਪ੍ਰਭ ਕੈ ਸੁਣ ਦੁਸ਼ਮਣ ਡਰੈ ਪ੍ਰਭ ਸਿਮਰਤ ਕਾਸ਼ ਬਿਨ ਡਾਕੈ ਪ੍ਰਭ ਕੈ ਸੁਣ ਅੰਦਨ ਚਾਕੈ ਪ੍ਰਭ ਕੈ ਸੁਣ ਭਉ ਨ ਵਿਆਪੈ ਪ੍ਰਭ ਕੈ ਸੁਣ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬਨ ਦਾਨ ਨਾਨਕ ਰੰਗ ਪ੍ਰਭ ਕੈ ਸਿਮਰਨ ਰਿਦ ਸਿੱਧ ਨੋ ਨਿਦ ਪ੍ਰਭ ਕੈ ਸੁਣ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸੁਣ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰ ਕੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨਿਆ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ ਪ੍ਰਭ ਕੈ ਸਿਮਰਨਾ ਜਮ ਤ੍ਰਾਸਾ ਪ੍ਰਭ ਕੈ ਸੁਣ ਪੂਰਨ ਆਸਾ ਪ੍ਰਭ ਕੈ ਸੁਣ ਮਨ ਕੀ ਮਲ ਚਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਚੰਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਣ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਪਨਾਸੀ ਸਿਮਰਨ ਤੇ ਰਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਵਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਣ ਪੂਰੇ ਭਾਗ ਪ੍ਰਭ ਕੈ ਸਿਮਣ ਕਾਰਜ ਪੂਰੇ ਪ੍ਰਭ ਕੈ ਸਿਮਣ ਕਬਨ ਝੂਰੈ ਪ੍ਰਭ ਕੈ ਸਿਮਣ ਹਰਕੁਨ ਬਾਣੀ ਪ੍ਰਭ ਕੈ ਸਿਮਣ ਸਹਿ ਸਮਾਨੀ ਪ੍ਰਭ ਕੈ ਸਿਮਣ ਨਿਚਰ ਆਸਨ ਪ੍ਰਭ ਕੈ ਸਿਮਣ ਕਮਲ ਵਿਕਾਸਨ ਪ੍ਰਭ ਕੈ ਸਿਮਰਨ ਅਨ ਹੱਦ ਚੁਨਕਾਰ ਸੁਖ ਪ੍ਰਭ ਸਿਮਣ ਕੰਤਨ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਣ ਕਰ ਭਗਤ ਪਟਾਏ ਹਰ ਸਿਮਨ ਲਗ ਬੇਦ ਉਪਾਏ ਹਰ ਸਿਮਣ ਭੈ ਸਜਤੀ ਦਾਤੇ ਹਰ ਸਿਮਣ ਨੀਚ ਚਹੁ ਕੁੰਡ ਜਾਤੇ ਹਰ ਸਿਮਣ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਣ ਕਿਉ ਸਗਲੇ ਕਾਰਾ ਹਰ ਸਿਮਣ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਭੰਜਨਾ ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅੜਪਦੇ ਜੈ ਮਾਲ ਪਿਤਾ ਸੁਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਸਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਅਦਪਾਰੀ ਹਰ ਕੋ ਨਾਮ ਖਿਨ ਮੈਂ ਉਤਾਰੀ ਅਨਕ ਪੁਨਹ ਚੜ੍ਹ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਸੁਖੀਆ ਲਾਖ ਕਰੋਰੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਿਸ ਤਰੈ ਅਨਕ ਮਾਇਆ ਰੰਗ ਤਿਖ ਨਾ ਬਝਾਵੀ ਹਰ ਕਾ ਨਾਮ ਜਪਤ ਅਗਾਵੈ ਜਿਹ ਮਾਰਗ ਇਹੋ ਜਾਤੇ ਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਸਾ ਨਾਮ ਮਨਸਦਾ ਤਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
छूटत नहीं को लख पाई नाम जब ते पार पराही अनक बिघन जय आय संघारी हर का नाम तत्काल उदार है अनक जो जन्मे मरचाम नाम जब पाए बिश्राम हो मैला मल कब हु न धोवे हर का नाम कूट पाव खूब है ऐसा नाम जपो मन रंग नानक पाइये साध कै संग जे मार के गण जाय न कोसा हर का नाम उहा संतोषा जेह पड़े महंत पर हर का नाम संग उजियारा जहां पंत तेरा को ना सियानु हर का नाम ते नार पछानु जय महाप्यान तरपो काम ते हर के नाम की तुम्हें ऊपर शाम जहां त्रिखा मन तुझे करख तह नानक हर हर अमृत बरख भगत जना की बरत नाम संत जना के मन विश्राम हर का नाम दास की ओट हर के नाम उदरे जन कोट हर जस करत संत दिन रात हर हर उख साध कमार हर जन के हर नाम निदान पाप ब्रह्म जन की नुदान मन तन रंग रति रंग कै नानक जन के बिरत बिकै

ਪ੍ਰਿਗਵਾਰ ਜਾ ਕੀ ਸੇਵਾ ਨੰਦ ਪਾਵੈ ਤਾਂ ਸੋ ਮੂੜਾ ਮਨੀ ਲਾਪੈ ਜੂਠਾ ਕਰ ਸਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਦ ਪਾਵੇ ਦਰਕੇ ਮਨ ਤਿਸਹਿ ਬਸਾਰੇ ਮੁਕਤੇ ਜਾਨ ਸਦਾ ਸਦਾ ਪੂਰਨ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆ ਕੌਡੀ ਸੰਗਰਚੈ ਸਾਚ ਛੋੜ ਝੂਠ ਸਮਚੈ ਜੋ ਸ਼ਰਣਾ ਸੁਅਸਤਰ ਕਰਮਾਨੈ ਜੋ ਹੋਪਨ ਸੋ ਦੂਰ ਪ੍ਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰਹਰੈ ਚੰਦਨ ਲੇਪ ਉਤਾਰੇ ਤੋਏ ਗਰਥਭ ਪ੍ਰੀਤ ਭਸਮ ਸੰਗ ਹੋਏ ਅੰਧ ਕੂਪੈ ਪਤਤ ਬਿਖਰਾ ਨਾਨਕ ਕਾਢ ਰਿਹੋ ਪ੍ਰਭ ਦਿਆਲ ਕਰਤੂਤ ਪਸੂ ਕੇ ਮਨ ਚਾਰ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇ ਸ਼ਬਸ ਨਾਹੀ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਰ ਪਾਥਰ ਕੈਸੇ ਤ੍ਰਿਯਥਾ ਜਾ ਕੇ ਅੰਤਰ ਬਸੇ ਪ੍ਰਯਾਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਭਾਵੇ ਕਰ ਗੈ ਲਿਹੁ ਊੜ ਨਿਭਾਵੈ

ਮਨੁਸ ਕਰੇ ਆਪਣੀ ਪ੍ਰਤੀ ਤਿਆਪੀ ਖੂਬੈ ਬਹੁਰ ਇਸਕਾ ਵਿਸ਼ਵਾਸ ਨ ਹੋਵੇ ਜਿਸਕੀ ਬਸਤ ਸਿਆ ਕੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਥੈ ਉਸਤੇ ਚੋਗਨ ਕ੍ਰਿਹਾ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੂਵਤ ਜਨ ਅਨੇਤ ਬਿਰਖ ਕਿਸ਼ਾ ਸੁਰੰਗ ਲਾਪੇ ਉਹ ਬਿਨਸੈ ਉਹ ਮਨ ਪਛਤਾਵੇ ਜੋ ਦਿਸ ਸੋ ਚਰਨ ਹਾਰ ਲਵਟ ਰਹੇ ਉਤੇ ਅੰਦੇਦਾਰ ਬਟਾਉ ਸੋ ਜੋ ਲਾਭੇ ਨੇਹੇ ਤਾਕੂ ਹੱਥ ਨਿਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪਰੇ ਲਾਈ ਮਿਥਿਆ ਤਨ ਤਨ ਕੁਟੰਬ ਸੁਭਾ ਮਿਥਿਆ ਹੋਮੇ ਮਮਤਾ ਮਾ ਮਿਥਿਆ ਰਾਜ ਜੋਪਨ ਧਨ ਮਾਰ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗਮਾ ਪੇਖ ਹਸਤਾ ਮਿਥਿਆ ਤ੍ਰੋਮ ਉਪਮਾਨ ਮਿਥਿਆ ਸੁਪਰ ਕਰਤ ਕੁਮਾਨ ਅਸਤਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਭ ਕੋ ਹਿਰਾ ਹੈ ਮਿਥਿਆ ਨੇਤਰ ਪੇਖਤਰ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਲ ਮਿਥਿਆ ਰਚਨਾ ਭੋਜਨ ਅਨੁਸਵਾਰ ਮਿਥਿਆ

ਵੇਗ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥਾ ਧਨ ਧਨ ਤੇ ਜਨ ਜੇ ਖਟ ਬਸਿਓਰ ਨਾਮ ਨਾਨਕ ਤਾਕੇ ਬਲ ਪ੍ਰਜਾ ਰਹਿਤ ਅਵਰ ਕਸ਼ਵ ਕੁਮਾਰ ਮਾਨੀ ਪ੍ਰੀਤ ਮੁਖੋ ਗੰਡ ਲਾਭ ਜਾਨਣ ਹਾਰ ਪਉ ਪਰਬੀਨ ਬਾਹਰ ਭੇਖ ਨ ਕਾਉ ਪੀਨ ਅਵਰ ਉਪਦੇਸੈ ਆਪ ਨ ਕਰੇ ਆਪਤ ਜਾਵ ਚਨਮੇ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੀ ਤਿਨ ਪਜਾਤਾ ਨਾਨਕ ਉਂਜਨ ਚੰਡ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪਹਿ ਮਾਨੈ ਆਪੇ ਆਪੇ ਆਪ ਕਰਤਨ ਬੇਰਾ ਕਿਸੈ ਦੂਰ ਜਨਾਬਤ ਕਿਸੇ ਬਜਾਵਤ ਨੀਰਾ ਉਪਾਵ ਸਿਆਨੁ ਸਕਤੇ ਰਹਿਤ ਸਭ ਕ ਜਾਣੇ ਆਤਮ ਕੀ ਰਹਿ ਜਿਸ ਪਾਵੇ ਤਿਸ ਲੈ ਲੜਾਏ ਥਾਨ ਥਨ ਤਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਲ ਲੋਪ ਮੋਹ ਬਿਨਸ ਜਾਇ ਅਹੰ ਮੇਪ ਨਾਨ ਪ੍ਰਭ ਸਰਣਾਗਤੀ ਕਾਰ ਪ੍ਰਸਾਦ ਗੁਰਦੇਵ ਅਟ ਪਦੇ ਜੇਹੇ ਪ੍ਰਸਾਦ ਛਤੀ ਅਮ ਲਿਖਾਏ ਤਿਸ ਠਾਕਰ ਕੋ ਰਾਖ ਮਨ ਮਾਹੀ ਜੇ ਪ੍ਰਸਾਦ ਸੁਗੰਧ ਤਨ ਲਾਭੈ ਤਿਸਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆ ਸਦਾ ਮਨ ਅੰਦਰ ਜੇਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਚਨਾ ਆਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਦਾ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਕ ਜੇ ਪ੍ਰਸਾਦ ਪਾਠ ਪਟੰਬਰ ਹੰਡਾਇ ਤਿਸੇ ਧਿਆ ਕਤਵ ਲਭਾਏ ਜੇਹੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੇ ਮੁਕਤਾ ਕੋ ਜਾਸ ਸੰਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕਿਰਪਾ ਬ੍ਰਹਮ

ਭਾਵੇ ਹਰ ਹਰ ਕੈ। ਜੇਹ ਪ੍ਰਸਾਦ ਤੇਰੇ ਸਗਲ ਸਿੱਧਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸਾ ਸਿਮਰੁ ਪ੍ਰਭੁ ਚੇ। ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਹੇ। ਜੇ ਪ੍ਰਸਾਦ ਅਭੂਖਨ ਪਹਿਰੀਜੈ ਮਨ ਤਿਸਮ ਕੋ ਆਸ ਕੀਜੈ। ਜੇ ਪ੍ਰਸਾਦ ਅਸਭ ਹਸਤ ਸਪਾਰੀ ਮਨ ਤੇ ਪ੍ਰਭ ਕੋ ਕਬਹੁ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਰਖਤ ਨਾ ਰਾਖ ਪ੍ਰਭ ਆਪਣੇ ਮਨ। ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਦਤ ਸਹਿ ਤਿਆਏ ਤਸੈ ਧਿਆ ਜੋ ਇਕ ਰਖੈ ਇਹਾਂ ਊਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰੇ ਪਨ ਬੋਦਾਨ ਮਨ ਆਠ ਪੈਰ ਕਰ ਧਿਆਨ।

ਕਿ ਜਾਤ। ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿ ਪ੍ਰਸਾਦ ਤੇਰੀ ਪਤ ਰਹੇ। ਗੁਰ ਪ੍ਰਸਾਦ ਨਾਨਕ ਜਸ ਕਹੇ, ਜਿ ਪ੍ਰਸਾਦ ਸੁਨੇ ਕਰਨਾ, ਜਿ ਪ੍ਰਸਾਦ ਪੇਖੇ ਸੰਭਾਲ। ਜੇਹ ਪ੍ਰਸਾਦ ਬੋਲੇ ਹੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋਸਾ ਜੇ ਬਸਨਾ, ਜੇ ਪ੍ਰਸਾਦ ਹੱਥ ਕਰ ਚਲਾਏ, ਜੇ ਪ੍ਰਸਾਦ ਸੰਪੂਰਨ ਫਲਾਏ। ਜੇ ਪ੍ਰਸਾਦ ਪਰਮ ਗੁਰ ਪਾਏ, ਜੇ ਪ੍ਰਸਾਦ ਸੋ ਸਹਿ ਸਮਾਵੇ, ਐਸਾ ਪ੍ਰਤਿਆਗ ਅਵਰ ਕਤ ਲਾਗੋ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇਹੇ ਪ੍ਰਸਾਦ ਪਰ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੂ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਪਾਵੇ ਸਾਚ, ਰੇ ਮਨ ਮੇਰੇ ਤੂੰ ਤਾ ਸੋ ਰਾਚੇ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ ਆਪ। ਜਪਾਏ ਜਪੇ ਸੋ ਨਾਮ ਆਪ, ਗਾ ਵਾਏ ਸੁਹਰ ਗੁਣ ਗਾ। ਪ੍ਰਭ ਕਿਰਪਾ ਦੇ ਹੋਏ ਪ੍ਰਗਾ, ਪ੍ਰਭ ਦਇਆ ਤੇ ਕਮਲ ਵਿਗਾ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਦਾਨ ਪ੍ਰਭ ਤੇਰੀ ਮਾਇਆ, ਪੋ ਕਛੂ ਨ ਕਿਨਹੂ ਲਿਆ। ਜਿਤ ਜਿਤ ਲਾਭ ਤਿਤ ਲੱਗੇ ਹਰ ਨਾਥ, ਨਾਨਕ ਇਨ ਕੈ ਕਛੂ ਨਹਾ ਸਲੋਕ। ਅਗਮ ਅਗਰ ਪਾਪਨ ਸੋਏ, ਜੋ ਜੋ ਕਹੈ ਸਮੁਕਤਾ ਹੋਏ। ਸੰਭੀਤਾ ਨਾਨਕ ਪਿਨਵੰਤਾ, ਸਾਚਨਾ ਕੀ ਅਚਰਜ ਕਥਾ ਅਟਪਦੇ।

ਰਤਨ ਬੇਰਾ ਸਾਧਕ ਸਾਂ ਪਾਏ ਨਮਰਤਨ ਸਾਧਕ ਸੰਗੇ ਫੁਪਰ ਜਤਨ ਸਾਧਕੀ ਮਹਿਮਾ ਪ੍ਰਣੇ ਕੌਣ ਪ੍ਰਾਣੀ ਨਾਨ ਸਾਧਕੀ ਸੋਭਾ ਪ੍ਰਮਾ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਪ ਹੀ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੇ ਰੇਨ ਸਾਧਕ ਸੰਗ ਮਨੋਹਰ ਬੈਨ ਸਾਧ ਕਿਸਾਨ ਕਤੂ ਧਾਵੇ ਸਾਧ ਸੰਗ ਅਸਤਿਤ ਮਨ ਪਾਏ ਸਾਧ ਕਿਸਮ ਮਾਇਆ ਤੇ ਪਹਿਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸਮਾ ਪੁਨੀਤ ਸਾਧ ਸੰਗ ਕਿਸ ਸੋਨੀ ਬੈਰ ਸਾਧਕ ਸੰਗ ਨਾ ਬਿੰਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜੇ ਸਵਿਆਪ ਆਪੇ ਜਾਣੇ ਸਾਧ ਪਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬੂ ਤਾਵੇ ਸਾਧਕ ਸੰਗ ਸਦਾ ਸੁਪਾਏ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਭ ਸੇ ਤਨੂਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ

ਸਾਧੂ ਕੇ ਸੰਸੋ ਤਨ ਪਾਏ। ਜਿਸ ਤਨ ਤੇ ਸਭ ਕੋ ਬਰਸਾਵੇ, ਸਾਧ ਸੰਗ ਧਰਮ ਰਾਇ ਕਰ ਸੇਵਾ, ਸਾਧ ਕੇ ਸੰਸੋ ਬਰ ਸੁਰ ਦੇਵਾ। ਸਾਧੂ ਕੇ ਸੰਪਾਪ ਨਾਇਨ, ਸਾਧ ਸੰਗ ਅੰਮ੍ਰਿਤ ਗੁਣ ਕਾਇਨ, ਸਾਧ ਕੇ ਸੰਗ ਸਰਬ ਤਨ ਗਮ। ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਿਰ ਘਰ, ਦਰਸ਼ਨ ਭੇਟ ਹੋਤ ਨਿਹਾਲ। ਸਾਧ ਕੇ ਸੰਗ ਕਲੂ ਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਈਹਾ ਊਹਾ ਸੇ ਲਾ, ਸਾਧ ਸੰਗ ਬਿਸ਼ਰ ਤਰ ਮੇਲਾ। ਜੋ ਇੱਛਾ ਸੋਈ ਪਰ ਪਾਏ, ਸਾਧ ਕੇ ਸੰਗ ਨਾ ਬਿਰਤਾ ਜਾਏ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਦਰੈ ਸਾਧ ਸੁਨਰ ਸਹਿ। ਸਾਧ ਕੇ ਸੰਗ ਨਮਨ, ਸਾਧ ਕੇ ਸੰਗ ਸੁਨੋ ਹਰ ਨਾਮ, ਸਾਧ ਸੰਗ ਹਰ ਕੇ ਗੁਣ ਗਾ, ਸਾਧ ਕੇ ਸੰਗ ਨਮਨ ਤੇ ਬਿਸਰੈ, ਸਾਧ ਸੰਗ ਸਰਪ ਨਸਤਰੈ। ਸਾਧ ਕੇ ਸੰਗ ਲੱਗੇ ਪ੍ਰਮੀਠਾ, ਸਾਧੂ ਕੇ ਸੰਗ ਘਟ ਘਟ ਡੀਠਾ, ਸਾਧ ਸੰਗ ਪੇ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਕ, ਨਾਨਕ ਸਾਧ ਭੇਟੇ ਸੰਜੋਕ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਨ ਹੈ ਤੇਤਾ ਬਖੇ ਅੰਨ ਹੈ। ਸਾਧ ਕੀ ਮਾਤੇ ਗੁਣ ਤੇ ਦੂਰ, ਸਾਧ ਕੀ ਉਪਾ ਰਹੀ ਭਰਪੂਰ, ਸਾਧ ਕੇ ਸੋਭਾ ਕਾ ਨਾਈ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉਤੇ ਉੱਚੇ, ਸਾਧ ਕੀ ਸੋਭਾ ਮੂਰਤੇ ਮੋਚੇ, ਸਾਧ ਕੀ ਸੋਭਾ ਸਾਧ ਬਣੇ ਆਏ, ਨਾਨਕ ਸਾਧ ਪ੍ਰਭ ਭੇਦ ਨ ਪਾਏ। ਸਲੋਕ ਮਨ ਸਾਚਾ ਮੁਹ ਸਾਚਾ ਸੋਏ, ਅਵਰ ਨਾ ਭੇਖੈ ਇਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਅਟਪਦੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਰਮੇ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੁਰ ਸਰਬ ਕੋ ਸੋਖ।

ਸੱਤਰ ਸਮਾਨ ਬ੍ਰਹਮ ਗਿਆਨੀ ਕਹਿ ਨਾ ਉਪਮਾਨ ਬ੍ਰਹਮ ਗਿਆਨੀ ਉਤੇ ਉੱਚਾ ਮਨ ਅਪਣੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਾਏ ਨਾਨਕ ਜਿਨ ਪ੍ਰਿ ਆਪ ਕਰੇ ਬ੍ਰਹਮ ਗਿਆਨੀ ਸਰ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਰਸੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਮਰ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਕਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੁਪਰਿਆ ਬ੍ਰਹਮ ਗਿਆਨੀ ਕਾ ਨਹੀਂ ਪਿਨਾ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਪੁਕਾਰ ਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਤੰਦਾ ਬ੍ਰਹਮ ਗਿਆਨੀ ਲੈ ਤਾਪਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਰ ਭਲਾ ਬ੍ਰਹਮ ਗਿਆਨੀ ਸੰਸਾਰ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਭ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਉਦਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਕਰ ਸਦਾਨੰਦ ਬ੍ਰਹਮ ਗਿਆਨੀ ਸੋਸਾ ਜਨਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਪਿਨਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਮਨ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਯਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਪਰ ਪਰ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਹੈ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿੜਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਪੈ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਪਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰਹਾਤ ਬ੍ਰਹਮ ਗਿਆਨੀ ਕਾ ਸਗਰੇਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸਰੋਕ ਉਰਤਾਰੇ ਜੋ ਅੰਤਰ ਨਾ ਸਰਬ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰ ਨਾਨਕ ਉਹ ਅਪਾਰਸ ਸਗਨ ਸਤਾਰੇ ਅੱਠ ਪਦੇ ਮਿਥਿਆ ਨਾ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਪੇਖੇ ਨੇਤਰ ਸਾਧ ਕੀ ਟਰ ਸੰਸੰਹੇਤ ਕਰਨ ਸੁਨੇ ਕਾਵ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਸ ਨ ਮਨ ਤੇ ਡਰੈ ਇੰਦਰੀ ਜਿਤ ਪੰਚ ਦੋ ਤੇਰਾ ਨਾਨਕੋਟ ਮਦੇ ਕੁਆ ਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸਾਨ ਬਿਸਨ ਕੀ ਮਾ ਤੇ ਹੋਏ ਪੈਨ ਕਰਮ ਕਰਤ ਹੋ ਪੈ ਨਿਹ ਕਰਮ ਤਿਸ ਪੈਸਨੋ ਕਾ ਨਿਮਰ ਧਰਮ ਕਾਹੂ ਫਲ ਕੀ ਸ਼ਾਨੀ ਬਾਦਸ਼ਾਹ ਕੇਵਲ ਪਾਤ ਕੀਰਤਨ ਸੰਗਰਾਚੈ ਮਨ ਤਨਿਅੰਤ ਸਿਣ ਗੋਪਾਲ ਸਾਈ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਪਾਏ ਨਾਨਕੋ ਬੈਸਨੋ ਪਰਮ ਗਤ ਪਾਏ ਭਗਵਤੀ ਭਗਵੰਤ ਪਦ ਕਰ ਰੰਗ ਸੁਖਤਿਆ ਕੈ ਦੁਰਖਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਰ ਪਾ ਪ੍ਰਮ ਸਾਧ ਸੰਗ ਪਾ ਪਮਲ ਖੂਪੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਤਨੀਤ ਮਨ ਧਨਿਆਪੇ ਬਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਬਸਾਵੇ ਨਾਨਕ ਸਾਹਿਬ ਭਗਵਤੀ ਭਗਵੰਤ ਕੋ ਪਾਵੇ

ਰਾਖੇ। ਨਾਨਕ ਸਭ ਕੇਸ਼ਵ ਪ੍ਰਭ ਕੇ ਹਾਥੇ, ਕਈ ਕੋਟ ਪੈ ਪੈ ਰਾਖੇ। ਰਾਮ ਨਾਮ ਸੰਗਤ ਨਵਰਾਖੇ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੈ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਪਿਆ ਤਿਨ ਕੋ ਮਿਲਿਓ ਪ੍ਰਭ ਨਾ, ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ।

ਕਨੇ ਵਖਿਆਨੇ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਨ ਬਿਰਦੇ ਚੀਨਾ ਭਲਾ ਭਲਾ ਭਲਾ ਤੇ ਰੂਪ ਅਰ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਪਾਣੀ ਘੱਟ ਘੱਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਟਪਦੀ ਸੰਤ ਕੈ ਦੁਖ ਨਿਆਰਜਾ ਘਟੈ ਸੰਤ ਕੈ ਦੁਖ ਜਮ ਤੈਨੀ ਛੁਟੈ ਸੰਤ ਕੈ ਦੁਖ ਸੋ ਸਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਤੋਇ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀਨ ਸੰਤ ਕੈ ਹਤੇ ਕੋ ਰੱਖੇ ਨਾ ਕੋਈ ਸੰਤ ਕੈ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਰ ਕਿਰਪਾ ਜੇ ਕਰੈ ਨਾਨ ਸੰਤ ਸੰਗ ਨਿੰਦਕ ਪੀਤਰੈ ਸੰਤ ਕੈ ਦੁਖਨ ਤੇ ਮੁਹ ਭਵੈ ਸੰਤਨ ਕੈ ਦੁਖਨ ਕਾਗਜ ਲਵੈ ਸੰਤਨ ਕੈ ਦੁਖਨ ਸਭ ਜੋਨ ਪਾਏ ਸੰਤ ਕੈ ਦੁਖਨ ਤ੍ਰਿਅਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਕੈ ਸੰਤ ਦੁਖੀ ਕਾ ਥਾਉ ਕੋ ਨਾਏ ਨਾਨ ਸੰਤ ਪਾਵੀ ਤਾਂ ਓਏ ਪੀ ਗਤ ਪਾਏ ਸੰਤ ਕਾ ਨਿੰਦਕ ਮਾਤਾਏ ਸੰਤ ਕਾ ਨਿੰਦਕ ਖਿਣ ਟਿਕ ਨ ਪਾਏ ਸੰਤ ਕਾ ਨਿੰਦਕ ਮਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕੋ ਸਦਾ ਬਿਜੋਗ

ਕਾ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਨ ਲਾਕੇ ਸੰਤ ਕੇ ਦੁਖੀ ਕੋ ਸਭ ਤਿਆਗੈ।

ਲੰਗਰ ਕੀਰਤਨ ਗਾਈਐ। ਅਨਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਕਾ ਅੰਮ੍ਰਿਤ ਰਸ ਚਾਖੇ। ਉਠ ਗਈ ਸੰਤੇ ਦਰਿਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀ ਪਰਣ ਹਾਰ, ਭੁਖੇ ਕੋ ਦੇਵਤੇ ਆਧਾਰ। ਸਰਪ ਨਿਦਾਨ ਜਾਖੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਰਹਿਣਾ ਪਾਏ। ਸਭ ਕਿਛ ਤਿਸਕਾ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨ ਹੋਕ। ਜਪ ਜਨ ਸਦਾ ਸਦਾ ਦਿਨ ਰਾਣੀ, ਜਪ ਜਨ ਸਦਾ ਸਦਾ ਦਿਨ ਰਾਣੀ। ਸਭ ਤੇ ਊਚ ਨਿਮਰ ਕਰਨੀ, ਕਰ ਕਿਰਪਾ ਕੋ ਨਾਮ ਦੀਆ। ਨਾਨਕ ਸੋ ਜਨ ਨਿਮਰਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ। ਤਿਤਨ ਆਪੇ ਹਰ ਪ੍ਰਤੀਤ, ਭਗਤ ਪਾਤ ਸੁਣੀਏ ਤੇ ਲੋਏ। ਜਾ ਕੇ ਹਿਰਦੇ ਕੋ ਹੋਏ,

ਹਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਹੈ ਰੂਪ ਨਾਰੇਖ ਨਿਰੰਕੇਸ਼ ਤ੍ਰਿਕੁਣ ਤੇ ਪ੍ਰਭੈਨ ਤਸੇ ਬਜਾਏ ਨਾਨਕਾ, ਜਿਸ ਹੋਵੇ ਸੋ ਪ੍ਰਸਾਨ ਅਰਪਦੇ। ਅਵਨਾਸੀ ਪ੍ਰਮ ਰਾਖ ਮਨ ਕੀ ਤੂੰ ਪ੍ਰੀਤਿਆ, ਤਿਸ ਤੇ ਪਰੇ ਨਾਇ ਕਿਰ ਕੋਏ, ਸਰਪ ਨਿਰੰਤਰੇ ਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹਿ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਸਾਧ ਤੇਰੇ ਕੀ ਚਰਣੀ ਪਾਉ, ਨਾਨਕੇ ਮਨ ਇੰਦਰਾ, ਮਨਸਾ ਪੂਰਨ ਸਰਣਾ ਜੋ ਕਾ, ਜੋ ਕਿਰਪਾ ਸੋਈ ਹੋਗ। ਹਰਣ ਪਰਣ ਜਾ

ਮਸਤ ਮੈਂ ਭੋਗੇ। ਧਿਆਇ ਧਿਆਇ ਭਗਤ ਸੋ ਪਾਇ ਨਾਨਕ, ਤਿਸ ਪੁਰਖ ਆਖਣੇ ਅੰਤਨ ਪਾਇ, ਜਾ ਕੀ ਲੀਲਾ ਕੀਮਤ ਨਾਇ, ਸਗਲ ਦੇਵ ਹਾਰੇ ਅਵਗਾਏ। ਪਿਤਾ ਕਾ ਜਨਮ ਕੇ ਜਾਣੇ ਭੂਤ, ਸਰ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਚੰਦੇ, ਚੰਦਾ ਸੁਨਾਮ ਤੇ ਆਵੇ ਸੇ।

ਗਿਆਨ ਧਿਆਨ ਨਾਮਕੇ ਤਾਰੇ ਗਾ ਪਤਾ ਨਾਮਕੇ ਤਾਰੇ ਸਗਰੇ ਕਾ ਨਾਮਕੇ ਤਾਰੇ ਪੁਰੀਆ ਸਭ ਪਵਨ ਨਾਮਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਰ ਪ੍ਰਧਾਨ ਕਰ ਤੂ ਸਤ ਸਤ ਜਾ ਕੀ ਪਾਣੀ ਸਤ ਪੁਰਖ ਸਮੈ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਰ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਭ ਭਰੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੁੱਧੇ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤਕਤ ਜਿਸ ਕੀ ਸ੍ਰਿਸ਼ਟ ਸੋ ਕਰਣੇ ਹਾਰ ਅਵਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਪਾਇ ਸੋ ਵਰਤੀਆ ਬਿਸਮਨ ਬਿਸਮ ਪਏ ਸਮਾਦ ਜਿਨ ਬੂਝਿਆ ਤਸਾ ਸਵਾਦ ਪ੍ਰਭ ਕੇ ਰੰਗ ਰਾਚਨ ਰਹੇ ਗੁਰ ਕੇ ਬਚਨ ਪਦਾਰਥ ਲਏ ਹੋਏ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵੱਡ ਪਾਗੇ

ਕੈ ਆਦਿ ਸੱਚ ਜੁਗਾਦਿ ਸੱਚ ਹੈ ਪੈ ਸੱਚ ਨਾਨਕ ਹੋਸੇ ਪੈ ਸੱਚ ਅਸ਼ਪਦੇ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ

0: ਸੰਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤਿ ਸਭ ਪ੍ਰਸ ਹੋਏ ਸਤਿ ਸਰੂਪ ਹਿਰਦੇ ਜਿਨ ਮਾਨਿਆ ਕਣਕ ਰਾਮ ਤਿਨ ਬੂਰ ਪਛਾਨਿਆ ਜਾ ਕੇ ਹਿਰਦੇ ਵਿਸਵਾ ਪ੍ਰਯਾ ਤਤ ਗਿਆਨ ਤਿਸ ਮਨ ਪ੍ਰਟਾ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਇ ਸਮਾਨਾ ਬਸਤ ਮਾ ਦੇ ਭਤ ਕਢਾਈ ਤਾ ਕੋ ਭਿਨ ਨ ਕਹਿਣਾ ਜਾਈ ਬੁਝੇ ਬੁਝਣ ਹਰ ਬਿਵੇਕ ਨਾਰਾਇਣ ਮੇਰੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕੇ ਮਨ ਪ੍ਰਤੀਤ ਠਾਕੁਰ ਕੇ ਸੇਵਕੇ ਨਿਰਮਰੀਤ
1: ਸੇਵਕ ਕੋ ਪਾਲਨਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾ ਸਾ ਸਮਰ ਆਪਣੇ ਜਨ ਕਾ ਪਰਦਾ ਢੱਕੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾਂ ਕਿ ਗਤ ਮਿੱਤ ਕੋਈ ਨ ਲੱਖੈ ਪ੍ਰਭ ਕੇ ਸੇਵਕ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੇਕੀ ਕੀਰੀ ਮਹਿਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲੱਖੈ ਜਿਸ ਕਾ ਸਾਸ ਨ ਕੱਢ ਤਿਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਭਾਂਤ ਤਿਸ ਕੇ ਕਰਤ ਬਿਰਥੇ ਜਾਤ ਮਾਰੈ ਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਦ ਨਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮੋ ਸੋਖਰ ਨਾਮ ਕਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਈ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਇਕ ਨ ਜਾਨੋ ਆਠ ਪਹਿਰ ਪ੍ਰਭ ਬਸੈ ਹਜ਼ੂਰੇ ਕਹੋ ਨਾਨਕ ਸੇਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਟਲੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸ਼ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ

ਬਸ ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੀ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੈ ਕਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤੇ ਸਿਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੇ ਸਾਫ ਕਰੀ ਨਾਨਕ ਸੋ ਸੇਵਕ ਗੁਰ ਕੀ ਮਤਲੀ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੀ ਪਾਰ ਬ੍ਰਹਮ ਕੀ ਦਰਗਾਹ ਗਵੀ ਸੁਨ ਕਰ ਬਚਨ ਕਰਨਾ ਖਾਨੇ ਮਨ ਸੰਤੋਖਾ ਤੰਪਤੀਆ ਨੇ ਪੂਰਾ ਗੁਰ ਆਖਿਓ ਜਾਂ ਕਾ ਮੰਤਰੀ ਅੰਮ੍ਰਿਤ ਦ੍ਰਿਸ਼ਟ ਭੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨੀ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾਏ ਕੁਸਤ ਤਨੇ ਇੱਕ ਸਤ ਪੁਰਖ ਪੂਰਨ ਬਵੀ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਾਮਿਆ ਗੋਚਰ ਪ੍ਰਮ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਰਬ ਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੁ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ਼ ਜਾ ਕਹਿ ਮਨ ਪ੍ਰਗਟੇ ਗੁਣਤਾ ਸਾਠ ਪਹਿਰ ਹਰ ਕਾ ਨਾਮ ਲੀ ਸੱਚ ਉਪਦੇਸ਼ ਸੇਵਕ ਕੋ ਦੀ ਮੋਹ ਮਾਇਆ ਕੈ ਸੰਗ ਨਾ ਲੇ ਮਨ ਮੈ ਰਾਖੈ ਹਰ ਹਰੇ ਕਿ ਅੰਧਕਾਰ ਦੀਪਕ ਪ੍ਰਗਾਸ਼ੇ ਨਾਨਕ ਭਰਮ ਮੋਹ ਦੁਖ ਤਾਂ ਤੇ ਨਾਸੇ ਤਪਤ ਮਾਹੇ ਠਾਣ ਵਰਤਾਈ ਆਨੰਦ ਭਇਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅਦੇਸ਼ੇ ਸਾਧੂ ਕੇ ਪੂਰਨੀ ਉਪਦੇਸ਼ ਪਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਧ ਮਨ ਤੇ ਕਹਿ ਨਸੀ ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਇ ਪ੍ਰਗਾਸ ਸਾਧ ਕੈ ਸੰਗ ਰਚ ਰਚ ਨਾ ਆਪ

ਕਿਆ ਵਿਸਥਾਰੂ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਪਾਏ ਆਪਣੇ ਪਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗ ਭਰੋਏ ਜਾ ਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰੱਖੈ ਤਿਸ ਕੋਇ ਨ ਮਾਰੈ ਸੋ ਭੂਆ ਜਿਸ ਮਨੋ ਬਿਸਾਰੈ ਤਿਸ ਤਾ ਜਬਰ ਕਹਾਂ ਕੋ ਜਾਏ ਸਬਸੇ ਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੈਸਾ ਭਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤਬ ਜਾਨ ਆਪ ਅੰਤਰ ਜਾਮੀ ਰਹੇ ਉਭਿਆਪ ਪ੍ਰਤਪਾ ਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਂਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਗਾ ਹਰੇ ਕਹਿ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ ਜੀ ਰਾਮ ਕਲੀ ਮਹਲਾ ਤੀਜਾ। ਆਨੰਦ ਕਿਉ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ ਦਾ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ। ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਦਾ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ। ਸਦਾ ਸਿਸਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬੇਟਾ ਜੇ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੈਂਦੋ ਤੁਦ ਵਸ ਕੀਤੇ ਕਾਲ ਕੰਡਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂ

ਸੁਣੀ ਸੱਚੀ ਬਾਣੀ ਸੰਦ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪਿੰਡ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਉੱਚੇ ਤੇ ਉਚਾ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਬਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦੋਂ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ, ਸਭ ਦੁਖ ਜਾਏ ਤੇਗ ਬਹਾਦਰ ਸਿਮਰੈ। ਕਰ ਨੌਣ ਦੇ ਆਵੇ ਧਾਏ, ਸਭ ਤਾਈਓ ਹੀ ਸਹਾਏ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਈਓ ਹੀ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ। ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਂ ਸਭਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਗ ਕੇ ਅੰਡਟ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਸਭ ਬੋਲੋ ਜੀ ਵਾਹਿ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਦਿੱਤੇ, ਬੰਧ ਬੰਧ ਕਟਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ। ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ। ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਚਿਆ ਰਹਿ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ, ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ, ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਉਣ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਵਿਦਾ ਕੋਟਾਨ ਕੋਟਸ਼ੂਰ ਆਵਿ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ, ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਦਾਤਾ ਜੀ, ਉਹ ਸ਼ਬਦ ਚੌਂਕ ਜੇ ਕੀਰਤਨ ਸੋਧ ਰਹਿ ਸਭ ਦੇ ਪਾਠ ਹੋਏ ਪਰੰਤ ਦਾਤਾ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਨੇ ਕਿਰਪਾ ਕੀਤੀ ਦਰੋਂ ਕਰੋਂ ਵਰਸਾਏ, ਭਾਈ ਸਾਹਿਬ ਭਾਈ ਸ਼ੰਗਾਰਾ ਸਿੰਘ ਕਮਲਜੀਤ ਕੌਰ ਰਾਏ ਪਰਿਵਾਰ ਅਤੇ ਦਾਤਾ ਜੀ, ਇਸੇ ਤਰ੍ਹਾਂ ਪਿੰਡ ਉੱਚਾ ਜਲੰਧਰ ਦੀਆਂ ਸੰਗਤਾਂ, ਭਾਈ ਸੁਰਜੀਤ ਸਿੰਘ ਤੇ ਬੀਬੀ ਸਿੰਘ ਕੌਰ ਤੱਕੜ ਪਰਿਵਾਰ, ਭਾਈ ਜਸਵਿੰਦਰ ਸਿੰਘ ਤੇ ਬੀਬੀ ਲੁਖਿੰਦਰ ਕੌਰ ਪੰਨੂ ਪਰਿਵਾਰ ਅਤੇ ਪੁਸ਼ਪਿੰਦਰ ਸਿੰਘ ਅਤੇ ਹਰਵਿੰਦਰਪਾਲ ਕੌਰ ਸਮੂਹ ਪਰਿਵਾਰਾਂ ਨੂੰ ਦਾਤਾ ਜੀ ਆਪ ਨੇ ਆਪ ਦੇ ਚਰਨ ਪ੍ਰਸੰਗ ਕਰਨ ਦਾ ਸੁਭਾਗ ਸਮਾਂ ਬਖਸ਼ ਕੀਤਾ। ਅੱਜ ਦੇ ਸਮੁੱਚੇ ਸਮਾਗਮ, ਕੀਰਤਨ, ਗੁਰੂ ਕੇ ਲੰਗਰਾਂ ਦੀ ਸੇਵਾ ਅਤੇ ਪਰਿਵਾਰਾਂ ਵੱਲੋਂ ਦਾਤਾ ਜੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਪਰਿਵਾਰਾਂ ਦੀ ਸੁੱਖ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ, ਬਖਸ਼ੇ ਕਾਰੋਬਾਰਾਂ ਦੀਆਂ ਬਦਤਾਂ, ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਹੋਇਆਂ, ਅਤੇ ਰਾਏ ਪਰਿਵਾਰਾਂ ਦੀ ਬੱਚੀ ਬੱਚੀ ਗੁਰਮੀਨ ਕੌਰ, ਬੱਚੀ ਅੰਮ੍ਰਿਤਾ ਕੌਰ, ਬੱਚੀ ਪ੍ਰੀਤ ਕੌਰ, ਦਾਤਾ ਦੇ ਬੱਚੀਆਂ ਨੇ ਕੋਰਸ ਸਿੱਧੇ ਆਰੰਭ ਕੀਤੀ, ਆਪ ਨੇ ਕਿਰਪਾ ਕੀਤੀ ਦਾਤਾ ਜੀ ਕੋਰਸ ਪੂਰੇ ਹੋਏ ਸ਼ੁਕਰਾਨੇ ਵਜੋਂ, ਅਤੇ ਆਪ ਜੀ ਨੇ ਬੱਚੀਆਂ ਨੂੰ ਨਵੀਆਂ ਜੋਬਾਂ ਬਖਸ਼ੀਆਂ ਨੇ। ਆਉਣ ਵਾਲੇ ਸਮੇਂ ਦਾਤਾ ਬੱਚੇ ਦੇ ਜੀਵਨ ਦੀਆਂ ਖੁਸ਼ੀਆਂ ਅਤੇ ਕਾਰੋਬਾਰਾਂ ਦੀਆਂ ਬਰਕਤਾਂ ਦੀ ਇਜਾਜ਼ਤਾਂ ਕਰਦਿਆਂ ਹੋਇਆਂ, ਸ਼ੁਕਰਾਨੇ ਵਜੋਂ ਪਰਿਵਾਰ ਨੇ ਦਾਤਾ ਜੀ ਸੂਬਣੀ ਪਾਠ ਅਤੇ ਸੂਬਣੀ ਸਾਹਿਬ ਦੇ ਪਾਠ ਆਰੰਭ ਹੋਏ। ਇਸੇ ਤਰ੍ਹਾਂ ਪਿੰਡ ਉੱਚਾ ਜਲੰਧਰ ਦੀਆਂ ਨਗਰ ਸੰਗਤਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ, ਪਰਿਵਾਰਾਂ ਦੀ ਸੁੱਖ ਸ਼ਾਂਤੀ, ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਕਾਰੋਬਾਰਾਂ ਦੀਆਂ ਬਰਕਤਾਂ ਅਤੇ ਬਾਪੂ ਮੰਗਲਦਾਸ ਦੀ ਸਲਾਨਾ ਯਾਦ ਵਿੱਚ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਅਤੇ ਇਸੇ ਤਰ੍ਹਾਂ ਭਾਈ ਸੁਰਜੀਤ ਸਿੰਘ ਸਿੰਧ ਕੌਰ ਤੱਗੜ ਦੀ ਪੋਤੀ ਅਤੇ ਪਰਿਕਰ ਨਾਇਰ ਸਿੰਘ ਰਾਜਵੀਰ ਰਾਏ ਦੀ ਦੋਹਤੀ ਅਤੇ ਗੁਰਪ੍ਰੀਤ ਸਿੰਘ ਰਾਜਵੀਰ ਕੌਰ ਤੱਗੜ ਦੀ ਬੱਚੀ ਅਸੀਸ ਕੌਰ ਦਾ ਪਹਿਲਾ ਜਨਮਦਿਨ ਮਨਾਉਂਦੇ ਹੋਏ ਸ਼ੁਕਰਾਨੇ ਵਜੋਂ
ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ। ਇਸੇ ਤਰ੍ਹਾਂ ਭਾਈ ਜਸਵਿੰਦਰ ਸਿੰਘ ਅਤੇ ਬੀਬੀ ਲਖਵਿੰਦਰ ਕੌਰ ਪੰਨੂ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਹੋ ਕਾਕਾ ਜਸਕਰਨ ਸਿੰਘ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਤੇ ਭਾਈ ਪੁਸ਼ਵਿੰਦਰ ਸਿੰਘ ਅਤੇ ਹਰਵਿੰਦਰਪਾਲ ਕੌਰ ਵੱਲੋਂ ਮਹਿਤਾਬ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰਾਂ ਵੱਲੋਂ ਦਾਤਾ ਜੀ ਆਪ ਦਾ ਓਟਾ ਆਸਰ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਸੰਪੂਰਨਤਾ ਹੋਈ। ਉਪਰੰਤ ਆਨੰਦ ਛੇ ਪ੍ਰਧਾਨ ਸਾਹਿਬ ਦੀ ਛੇ ਪੌੜੀਆਂ ਦੇ ਜਾਪ ਹੋਏ ਨੇ। ਮਿਹਰ ਕਰਨੀ ਦਾਤਾ ਜੀ ਸਭ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਤੱਕੜਾਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਭਰਿਆ ਤੱਕੜਾਂ, ਤੰਦਰੁਸਤੀਆਂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੇ ਆ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕ, ਬੱਚਿਆਂ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ ਬੱਚੇ, ਦੇਸ਼ ਕੌਮ ਦੇ ਸੇਵਕ, ਸ਼ੁਭ ਗੁਣ, ਉੱਚ ਵਿਦਿਆ ਦਾਤਾ ਉੱਚ ਵਿਦਿਆ ਦਾਤਾ ਬਖਸ਼ਿਸ਼ ਕਰਨੀਆਂ, ਦੀਰਘ ਆਜੂ ਬਖਸ਼ਿਸ਼ ਕਰਨੀ, ਬੱਚੀ ਅਸੀਸ ਕੌਰ ਅਤੇ ਬੱਚਾ ਕਾਕਾ ਜਸ ਕਰਨ ਦਾਤਾ ਜੀ ਉਹ ਬੱਚੀ ਮਹਿਤਾਬ ਕੌਰ ਦੇ ਸਿਰ ਤੇ ਮਿਹਰ ਭਰਿਆ ਤੱਕੜਾਂ, ਬੱਚਿਆਂ ਨੂੰ ਵੱਡੀਆਂ ਉਮਰਾਂ ਗੁਰਸਿੱਖੀ ਮਾਤਾ ਪਿਤਾ ਆਗਿਆਕਾਰੀ ਬੱਚੀ, ਸ਼ੁਭ ਗੁਣ ਬਖਸ਼ਿਸ਼ ਕਰਨੇ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਬਖਸ਼ ਕੇ ਨਿਹਾਲ ਕਰਨਾ, ਅਤੇ ਪਿੰਡ ਉੱਚਾ ਦੇ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਤੱਕੜਾਂ, ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ, ਬੱਚਿਆਂ ਸਿਰ ਤੇ ਮਿਹਰ ਭਰਿਆ ਤੱਕੜਾਂ, ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ, ਅਤੇ ਬਾਪੂ ਮੰਗਲਦਾਸ ਦੀ ਸਲਾਨਾ ਆਜ਼ਾਦ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ, ਆਉਣ ਵਾਲੇ ਸਮੇਂ ਦਾਤਾ ਜੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਮਿਹਰ ਪਦ ਅਤੇ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਅਤੇ ਮਿਹਰ ਕਰਨੀ ਪੰਨੂ ਪਰਿਵਾਰ ਦੇ ਸਪੁੱਤਰ ਕਾਕਾ ਜਸਕਰਨ ਸਿੰਘ ਦੇ ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ ਕਾਰਜ ਦਿਓ ਸਵਾਰ, ਸਤਿਗੁਰ ਸਾਖ ਸਾਖੀਏ ਦਿਮਾਗ ਕਰ, ਬੱਚੇ ਦੇ ਰੰਭੇ ਹੋਏ ਆਨੰਦ ਕਾਰਜ ਆਪਣੇ ਅੰਗ ਸੰਗ ਸਾਹਿਤ ਸੰਪੂਰਨ ਕਰਨੇ, ਬੱਚੇ ਨੂੰ ਚੜ੍ਹਦੀਆਂ ਕਲਾ ਪ੍ਰੇਮ ਪਿਆਰ ਅਥਵਾ ਦੇ ਖੁਸ਼ੀਆਂ ਭਰਿਆ ਜੀਵਨ, ਆਉਣ ਵਾਲੇ ਸਮੇਂ ਗ੍ਰਿਸ਼ਤੀ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ, ਅਤੇ ਮਿਹਰ ਪਰਿਆਸ ਦੇ ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ ਕੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਪਰਿਵਾਰਾਂ ਵੱਲੋਂ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਸੰਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਦਾਤਾ ਜੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਅਤੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ। ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇੜਾ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪਾਉਣੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਤੱਕੜਾਂ, ਪਰਿਵਾਰਾਂ ਵਿੱਚ ਸੁੱਖ ਵਰਤਣਾ, ਭਾਈ ਹਰ ਉਪਿੰਦਰ ਸਿੰਘ ਕੱਲ੍ਹ ਨੂੰ ਸਰਜਰੀ ਆ, ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਸਫਲਤਾ ਬਖਸ਼ਣੀ, ਭਾਈ ਸਾਹਿਬ ਨੂੰ ਤੰਦਰੁਸਤੀ ਬਖਸ਼ੇ, ਨਿਹਾਲ ਕਰਨਾ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਪਵਿੱਤਰ ਹਜ਼ੂਰੀ ਵਿੱਚ ਸਮੂਹ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਦਾਤਾ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਮੂਹ ਪਰਿਵਾਰਾਂ ਨੂੰ ਬੱਚਿਆਂ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ।

ਨਾਮ ਵਾਹਿਗੁਰੂ ਸਾਹਿਬ ਜੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਣਾ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਜੀ ਟੋਡੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ ਜਾ ਕੋਈ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ ਜਾ ਕੋਈ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀ ਮਨ ਬਰਣਾ ਸਰਬ ਜੈ ਸੇ ਰਜਾਰੀ ਨਵ ਖੰਡਨ ਗੋ ਰਾਜ ਕਮਾਵੈ ਅੰਤ ਚਲੇ ਗੋਹਾਰੀ ਗੁਣ ਦਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਹਾਰੀ ਗੁਣ ਦਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਿਸੰਗ ਜੀਓ, ਸਭ ਨੂੰ ਜੀ ਆਇਆਂ, ਸਤਿਗੁਰ ਦੀ ਕਿਰਪਾ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਬੈਠੋ, ਦੇਗ ਵਰਤਾਉਣੀ ਆ, ਦੇਗ ਲੈ ਕੇ ਜਾਇਓ ਸਾਰੇ ਜਣੇ। ਮੇਰੀ ਬੇਨਤੀ ਹੈ, ਥੋੜ੍ਹਾ ਬੈਠ ਜਾ ਕਰੋ, ਥੋੜ੍ਹਾ ਜਿਹਾ ਕੋਈ ਗੱਲਬਾਤ ਕਰਨੀ ਹੁੰਦੀ, ਅਗਲਾ ਪ੍ਰੋਗਰਾਮ ਵੀ ਦੱਸਣਾ ਹੁੰਦਾ, ਤਾਂ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਬੈਠਿਆ ਕਰੀਏ ਥੋੜ੍ਹਾ ਜਿਹਾ। ਸੋ ਮਾਲਕ ਨੇ ਕਿਰਪਾ ਕੀਤੀ ਆ, ਖੁਸ਼ੀਆਂ ਬਖਸ਼ੀਆਂ ਪਰਿਵਾਰਾਂ ਨੂੰ, ਔਰ ਪਰਿਵਾਰਾਂ ਵੱਲੋਂ ਸ਼ੁਕਰਾਨੇ ਵਜੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ, ਸ਼ਬਦ ਚੌਂਕ 'ਚ ਕੀਰਤਨ, ਸੋਧਾ ਰਹਿ ਸਾਹਿਬ ਦੇ ਪਾਠ ਉਪਰੰਤ ਰਾਏ ਪਰਿਵਾਰ, ਧੱਗੜ ਪਰਿਵਾਰ, ਉੱਚਾ ਪਿੰਡ ਵੱਲੋਂ ਅਤੇ ਪੰਨੂ ਪਰਿਵਾਰ ਅਤੇ ਪੁਸ਼ਪਿੰਦਰ ਸਿੰਘ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ, ਆਪ ਜੀ ਨੇ ਸਰਵਣ ਕੀਤੇ। ਅਨੰਦ ਸਾਹਿਬ ਦੀ 6 ਪੌੜੀਆਂ ਦੇ ਜਾਪ ਉਪਰੰਤ ਸਰਬੱਤ ਦੇ ਭਲੇ ਲਈ, ਪੰਨ ਦੀ ਚੜ੍ਹਦੀ ਕਲਾ, ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ, ਬੱਚੀਆਂ ਨੇ ਵਿਦਿਆ ਪ੍ਰਾਪਤ ਕੀਤੀ, ਜੋਬਾਂ ਮਿਲੀਆਂ ਸ਼ੁਕਰਾਨੇ ਵਜੋਂ, ਬੱਚਿਆਂ ਦੇ ਜਨਮ ਹੋਏ, ਜਨਮ ਦਿਨ ਹੋਏ ਸ਼ੁਕਰਾਨੇ ਵਜੋਂ, ਪੰਨੂ ਪਰਿਵਾਰ ਵੱਲੋਂ ਆਨੰਦ ਕਾਰਜ ਨੇ ਬੱਚੇ ਦੇ, ਔਰ ਬੱਚੇ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਹੋਇਆਂ ਸਮੂਹ ਪਰਿਵਾਰਾਂ ਨੇ ਸਤਿਗੁਰ ਦੇ ਚਰਨ ਪ੍ਰਸੰਗ ਕੀਤੇ ਨੇ। ਅਰਦਾਸ ਹੋਈ ਪਵਿੱਤਰ ਹੁਕਮ ਨਾਮੇ ਸਤਿਗੁਰ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਨੇ। ਮਹਾਰਾਜ ਕਹਿੰਦੇ ਨੇ, ਗੁਰਮੁਖ ਪਿਆਰਿਓ, ਉਹ ਕਹਿੰਦੇ ਨੇ ਜਿਹੜਾ ਮਹਾਰਾਜ ਦੇ ਚਰਨਾਂ ਦੇ ਜੁੜਾ, ਉਹਦਾ ਜਨਮ ਧਨ ਹੈ, ਉਹਦਾ ਜੀਵਨ ਧਨ ਹੈ। ਸੋ ਮਹਾਰਾਜ ਕਿਰਪਾ ਕਰਨ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਪਰਿਵਾਰਾਂ ਦਾ ਧੰਨਵਾਦ ਜੀ, ਸਭ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਉੱਚਾ ਪਿੰਡ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ, ਵੈਸੇ ਉੱਚਾ ਇਹ ਹੋਰ ਉੱਚਾ ਹੋਵੇ ਦੁਨੀਆਂ ਵਿੱਚ, ਸਤਿਗੁਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਨਗਰ ਨਿਵਾਸੀਆਂ ਨੂੰ, ਔਰ ਬਾਬਾ ਜੀ ਦੀ ਮੰਗਲ, ਬਾਪੂ ਜੀ ਦੀ ਯਾਦ ਇਹਨਾਂ ਦੇ ਹਿਰਦਿਆਂ ਵਿੱਚ ਵਸੇ, ਔਰ ਜਿਹਨਾਂ ਬੱਚਿਆਂ ਦਾ ਜਨਮ ਦਿਨ 'ਤੇ ਜਨਮ ਹੋਇਆ ਉਹਨਾਂ ਨੂੰ ਵਧਾਈਆਂ। ਅਤੇ ਨਾਲ ਨਾਲ ਮੈਂ ਬੇਨਤੀ ਕਰਾਂ, ਗੁਰਮੁਖ ਪਿਆਰਿਓ, ਸਿੱਖਾਂ ਦੇ ਘਰ ਬੱਚੇ ਪੈਦਾ ਹੁੰਦੇ ਜੇ ਆਖੋ ਸਤਨਾਮ ਸ੍ਰੀ ਵਾ, ਕੋਸ਼ਿਸ਼ ਕਰਿਆ ਕਰੋ 14 ਸਾਲ 'ਤੇ ਬੱਚਾ ਸਿੱਖ ਬਣੇ। ਆਪਣੀਆਂ ਬੀਬੀਆਂ, ਆਪਣੀ ਡਿਊਟੀ, ਮਾਂ ਪਿਓ ਡਿਊਟੀ ਸਾਂਭੋ ਆਪਣੀ, ਕਿਉਂਕਿ ਆ ਗੁਰਦੁਆਰਾ ਨਵਾਂ ਬਣਨ ਲੱਗਾ, ਆਪਾਂ ਤਾਂ ਹੁਣ ਖਰਚਾ ਵੀ ਕਰਨ ਲੱਗੇ ਹਾਂ, ਨਵਾਂ ਗੁਰਦੁਆਰਾ ਵੀ ਬਣ ਲਿਆ, ਅਤੇ ਬੱਚਿਆਂ ਦੇ ਆਉਣ ਵਾਲੇ ਸਮੇਂ ਇਹਨਾਂ ਨੂੰ ਸਾਂਭਣਾ ਵੀ ਆ। ਤੁਹਾਨੂੰ ਸਾਰਿਆਂ ਨੂੰ ਬੇਨਤੀ ਆ, ਮੈਂ ਬੇਨਤੀ ਇੱਕ ਕਰਨੀ ਖਾਸ, ਪਿਛਲੇ ਹਫ਼ਤੇ ਵੀ ਕੀਤੀ ਸੀ, ਅੱਜ ਵੀ ਕਰਨੀ ਆ। 6-7 ਪ੍ਰੋਗਰਾਮ ਹੁੰਦੇ 12 ਵਾਰਾਂ ਦੇ, 5-6 ਤਕਰੀਬਨ ਸੁਖਮਣੀ ਹੁੰਦੇ ਆ, ਤਾਂ ਮੈਂ ਬੇਨਤੀ ਕਰਾਂ ਸਾਰਿਆਂ ਪਰਿਵਾਰਾਂ ਨੂੰ, ਅੱਬਰ ਤਾਂ ਜ਼ਰੂਰਤ ਨਹੀਂ, ਜੇ ਜ਼ਰੂਰਤ ਹੈ ਤਾਂ ਇੱਕ ਰੁਮਾਲਾ ਚੜ੍ਹਾ ਦਿਆ ਕਰੋ ਬਾਬੇ ਨੂੰ, ਸਾਰੇ ਪਰਿਵਾਰ ਰਲ ਕੇ। ਜਿੱਦਣ ਮੀਟਿੰਗ ਹੁੰਦੀ ਹੈ ਨਾ ਤੁਹਾਡੇ ਲੰਗਰ ਦੀ, ਉਦਣ ਸਲਾਹ ਕਰ ਲਿਆ ਕਰੋ ਵੀ ਆਪਾਂ ਇੱਕ ਰੁਮਾਲਾ ਲੈ ਆਈਏ, ਅਤੇ ਬਾਕੀ ਵੈਸੇ ਜੇ ਰੁਮਾਲੇ ਨਾ ਵੀ ਹੋਣ ਤਾਂ ਹੁਣ ਬਿਲਡਿੰਗ ਬਣਨੀ ਹੈ, ਜਿਹੜਾ 100-150 ਦਾ ਰੁਮਾਲਾ ਲਿਆਉਣਾ ਨਾ, ਉਹ ਆਪਾਂ ਕੋਸ਼ਿਸ਼ ਕਰੀਏ ਉਹ ਪਾ ਦਈਏ ਬਿਲਡਿੰਗ, ਕਿਉਂਕਿ ਇਹਨਾਂ ਬੱਚਿਆਂ ਵਾਸਤੇ ਬਣ ਜਾਏ ਕੁਝ, ਆਉਣ ਵਾਲੀ ਜਨਰੇਸ਼ਨ ਵਾਸਤੇ। ਰੁਮਾਲੇ ਅਤੇ ਪੰਡਾਂ ਦੀਆਂ ਪੰਡਾਂ ਸਾਡੇ ਕੋਲ ਬੱਝੇ ਪਏ, ਕਿਸੇ ਕੰਮ ਨਹੀਂ ਆਉਂਦੇ, ਮਹਿਸੂਸ ਨਾ ਕਰਿਓ, ਕਿਉਂਕਿ ਸਮੇਂ ਸਿਰ ਗੱਲ ਕੀਤੀ ਜਿਹੜੀ ਚੰਗੀ ਲੱਗਦੀ ਆ। ਕੋਈ ਨਹੀਂ, ਵਿਆਹ ਸ਼ਾਦੀਆਂ ਸਾਡੇ ਰੁਮਾਲੇ ਤੋਂ ਬਗੈਰ ਹੋ ਜਾਣੇ ਆ। ਕਿਰਪਾ ਕਰੋ ਜਿਹੜੀਆਂ ਚੀਜ਼ਾਂ ਸਾਂਭਣ ਵਾਲੀਆਂ ਨਾ, ਉਹਨੂੰ ਅਸੀਂ ਸਾਂਭਣ ਦਾ ਯਤਨ ਕਰੀਏ। ਸਭ ਨੂੰ ਬੇਨਤੀ ਆ, ਮਹਿਸੂਸ ਨਾ ਕਰਿਓ, ਕਿਉਂਕਿ ਰੁਮਾਲਿਆਂ ਦੀ ਜ਼ਰੂਰਤ ਨਹੀਂ ਗੁਰਦੁਆਰਿਆਂ ਦੇ ਵਿੱਚ, ਸਾਰੇ ਗੁਰਦੁਆਰਿਆਂ ਦੇ ਵਿੱਚ ਰੁਮਾਲੇ ਬਹੁਤ ਭਰਮਾਰ ਲੱਗੀ। ਅਤੇ ਜਿਹੜੇ ਵਪਾਰੀ ਲੋਕ ਆ ਨਾ, ਜਿਹੜਾ ਰੁਮਾ ਕੱਪੜਾ ਵਿਕਦਾ ਨਹੀਂ ਨਾ, ਉਹਨੂੰ ਗੋਟਾ ਲਾ ਕੇ ਸਾਨੂੰ ਦੇਈ ਜਾਂਦੇ, ਆਖੋ ਸਤਨਾਮ, ਤਾਂ ਤੁਸੀਂ ਚੜ੍ਹਾਈ ਜਾਂਦੇ। ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਤੋਂ, ਬਹੁਤ ਬਹੁਤ ਵਧਾਈਆਂ ਦੋਨਾਂ ਬੱਚਿਆਂ ਨੂੰ, ਲਿਆਓ ਬੱਚੀ ਅਸੀਸ ਕੌਰ ਅਤੇ ਇਸੇ ਤਰ੍ਹਾਂ ਬੱਚੇ ਮਹਿਤਾਬ ਕੌਰ, ਇਹਨਾਂ ਨੂੰ ਮੈਂ ਸਰਟੀਫਿਕੇਟ ਦੇਣੇ ਕੋਂਗਰੈਚੁਲੇਸ਼ਨ ਦੇ। ਉਸ ਤੋਂ ਬਾਅਦ ਕੀਰਤਨ ਭਾਈ ਸਾਹਿਬ ਦਾ ਜੱਥਾ ਭਾਈ ਪਰਮਿੰਦਰ ਸਿੰਘ ਦਾ ਸਰਵਣ ਕਰਾਉਣਗੇ। ਔਰ ਦੂਸਰੀ ਬੇਨਤੀ ਆ ਕਿ ਜੋ ਬਿਲਡਿੰਗ ਬਣ ਰਹੀ ਹੈ ਨਾ, ਇਹਦਾ 20 ਤਰੀਕ ਨੂੰ ਨੀਂਹ ਪੱਥਰ ਰੱਖਣਾ, 15 ਤਰੀਕ ਤੋਂ ਗੁਰਦੁਆਰੇ ਪ੍ਰੋਗਰਾਮ ਸ਼ੁਰੂ ਹੋ ਜਾਣੇ ਨੇ। ਸਭ ਨੂੰ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣੇ ਔਰ ਸਹਿਯੋਗ ਬਖਸ਼ਣਾ। ਆਓ ਹੁਣ ਸਰਵਣ ਕਰੀਏ, ਕੀਰਤਨ ਨਾਲ ਬੱਚਿਆਂ ਨੂੰ ਲੈ ਕੇ ਆਪਣੇ ਸਰਟੀਫਿਕੇਟ ਲੈ ਲਓ। ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਨੇ ਛਕਣਾ, ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਵਣ ਕਰੋ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ, ਜੋ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੇ ਕੀਰਤਨ ਨਾਲ ਜੋੜ ਰਹੇ ਸਨ। ਭਾਈ ਸਾਹਿਬ ਜੀ ਦਾ ਜੱਥਾ ਦੋਨੋਂ ਵਕਤ ਸੱਜੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦਾ ਹੈ। ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਅੱਜ ਸ਼ਾਮ ਦੇ ਸਮਾਗਮਾਂ ਦੀਆਂ ਸੇਵਾਵਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਗੁਰੂ ਚਰਨਾਂ 'ਚ ਵਰਸਾਈਆਂ ਹੋਈਆਂ ਸੰਗਤਾਂ ਬਹੁਤ ਸਾਰੇ ਪਰਿਵਾਰਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ, ਜਿਹਦੇ ਵਿੱਚ ਰਾਏ ਪਰਿਵਾਰ ਪਿੰਡ ਉੱਚਾ ਜਲੰਧਰ ਦੀਆਂ ਸੰਗਤਾਂ ਵੱਲੋਂ, ਇਸੇ ਤਰ੍ਹਾਂ ਤੱਗੜ ਪਰਿਵਾਰ, ਪੰਨੂ ਪਰਿਵਾਰ ਅਤੇ ਭਾਈ ਪੁਸ਼ਪਿੰਦਰ ਸਿੰਘ ਪਰਿਵਾਰ, ਇਹਨਾਂ ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ। ਤੋ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ, ਵੈਸੇ ਪਹਿਲਾਂ ਵੀ ਇਹ ਬੇਨਤੀ ਕੀਤੀ ਜਾ ਚੁੱਕੀ ਹੈ, ਲੰਗਰ ਦੇ ਵਿੱਚ ਕਾਫੀ ਜ਼ਿਆਦਾ ਭਰਮਾਰ ਹੈ, ਤੋ ਚੰਗਾ ਹੋਵੇ ਉਹਨਾਂ ਕੁ ਸਮਾਂ ਇੱਥੇ ਦਰਬਾਰ ਦੇ ਵਿੱਚ ਬੈਠ ਕੇ ਚੱਲ ਰਹੇ ਪ੍ਰੋਗਰਾਮ ਦਾ ਕੋਈ ਨਾ ਕੋਈ ਲਾਹਾ ਜ਼ਰੂਰ ਲਿਆ ਜਾਵੇ। ਤੋ ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਤੋ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰਾਂ ਦੇ ਨਾਲ ਜੋੜ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਇਹਨਾਂ ਦੇ ਪਾਸੋਂ ਗੁਰਬਾਣੀ ਕਥਾ ਵਿਚਾਰ ਆਪ ਜੀ ਸਰਵਣ ਕਰੋ। ਨਾਲ ਦੀ ਨਾਲ ਇਹ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਜੋ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, 20 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਦੇ ਕਰੀਬ ਇਹ ਨੀਂਹ ਪੱਥਰ ਸਮਾਗਮ ਹੋਣੇ ਨੇ। ਇਹਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਉਚੇਚੇ ਤੌਰ 'ਤੇ 15 ਤੋਂ 23 ਤਰੀਕ ਤੱਕ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹ ਹਾਜ਼ਰੀਆਂ ਭਰਨ ਵਾਸਤੇ ਆਪਣੇ ਪਾਸ ਇੱਥੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪੁੱਜ ਰਹੇ ਨੇ। ਸ਼ਾਮ ਨੂੰ ਜਿੱਥੇ ਹੋਰਨਾਂ ਜਥਿਆਂ ਨੇ ਹਾਜ਼ਰੀ ਭਰਨੀ ਹੈ, ਕਥਾਵਾਚਕ ਸਾਹਿਬਾਨ ਉਹਨਾਂ ਨੇ ਆਪ ਜੀ ਨੂੰ ਗੁਰਬਾਣੀ ਕਥਾ ਦੇ ਨਾਲ ਜੋੜਨਾ ਹੈ, ਢਾਡੀ ਜਥਿਆਂ ਨੇ ਢਾਡੀ ਵਾਰਾਂ ਆਪ ਜੀ ਨੂੰ ਸਰਵਣ ਕਰਾਉਣੀਆਂ ਨੇ, ਉੱਥੇ ਭਾਈ ਲਖਵਿੰਦਰ ਸਿੰਘ ਜੀ ਉਹ ਸ਼ਾਮ ਦੇ ਦੀਵਾਨਾਂ ਦੇ ਵਿੱਚ 15 ਤੋਂ 23 ਤੱਕ ਰੋਜ਼ਾਨਾ ਉਹਨਾਂ ਦੀ ਹਾਜ਼ਰੀ ਹੋਇਆ ਕਰੇਗੀ। ਤੋ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਤੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਕਥਾ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ।

ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ।

ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵੱਤ ਕੁਵਾਰੀ ਨਾ ਥੀਐ ਫਰੀਦਾ ਇਹੋ ਪਛੋਤਾਓ।

0: जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहिया दी जोत साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दीआं हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत कीती है आप सब गुरदेव की पावन हजूरी विच जुड़ बैठ के गुरदेव दी अमृतमई बाणी दे कीर्तन मेरे तो पहला गुरु घर के रागी सिंघां पासों सरवण कर रहे सी। तो आओ साध संगत समा है लड़ीवार चल रही गुरु ग्रंथ साहब की पावन बाणी दे विच्चों शेख फरीद साहब दे सलोकां दी विचार दा दो सलोकां दा पाठ मैं आप जी दे नाल सांझा कीता है। तो आओ अगलेरे इसे लड़ी तहत ये सलोक जिहड़े ने इन्हां नूं विचारन तो पहला दर घर की मर्यादा नूं मुख रखदे आं आपस विच फतेह दी सांझ पाईए जी। वाहिगुरु जी का खालसा वाहिगुरु जी की फतेह। शेख फरीद साहब ने जिहड़ी सलोकां दी लड़ी तोरी है उहदे विच उहनां ने विखावे दा जिहड़ा धार्मिक जीवन है ना इहदा जिक्र कीता है। जिहड़े निरंतर कथा सुणदे ने उहनां नूं पता है कि कल आपां इस गल नूं विचारिया सी कि मनुख अपने जीवन विच धर्म दे गुणां नूं धारण नहीं करदा पर उह विखावे द्वारा अपने आप नूं ते समाज नूं इक भरम विच रखदा है ते कई वार उह कर्म करदा है जिन्हां दा धर्म नाल कोई लैण देण भी नहीं हुंदा जिहदा कोई संबंध धर्म दे नाल नहीं हैगा क्योंकि बहुत सारे ऐसे कर्म हुंदे ने जिहड़े धर्म दे कह के साडे विच पाए जरूर गए ने पर धर्म दा उहदे नाल कोई संबंध नहीं है। धर्मी बंदे दा जीवन एक वखरा जीवन है। धर्मी बंदे दा जीवन गुणां दे आधार उत्ते हुंदा है उहदे जीवन विच चंगे वर्च्यू चंगे गुण जिन्हां नूं आपां कहिंदे आ उहदे जीवन विच सबर है संतोख है धर्म दी किरत है चंगयाई दी भावना है ईरखा नहीं है नफरत नहीं है। तो जिहड़े इन्हां गुणां दा मालक है उहनूं तुसीं कहोगे कि इह बंदा वाकई कोई धर्मी जीवन वाला है ते मैनूं ते इस गल नूं कहण तों वी कोई गुरेज नहीं है कि बहुती वार जिन्हां कर्मां नूं असीं धर्म दा समझदे हां उह धर्म दे हुंदे वी नहीं हन। मान लो मैं एक एग्जाम्पल दिना किसी नूं पुत्र दी दात चाहीदी है ते जे उह पाठ कर रहा है ते इह कोई धर्म दा कर्म नहीं है इह उहदी अपनी लालसा है जिहदे अधीन उह बाणी पढ़ रहा है पाठ कर रहा धर्मी बंदा ते उस तों बिना वी पढ़ेगा। तो असीं की करदे हां वी कई वार इन्हां कर्मां नूं धार्मिक कर्म कहिंदे आ नहीं नहीं ये साड़ी अपनी एक मन की वेदना सी साड़ी एक अपनी मन की इच्छा सी जिन्हों लैके मैं हाथ विच बाणी की पोथी फड़ ली गुड़का फड़ लिया कोई पाठ करा लिया कोई पाठ पढ़ा लिया पर इहदा धर्म नाल की संबंध है तुसीं डीपली गल नूं समझ के वेखो। मैनू सिटीजनशिप की लोड़ है मैनू पी आर की लोड़ है मैं उहदे लई पाठ पढ़िया इहदा धर्म नाल की संबंध है वो तो मेरे अपने अंदर का फुरना सी अपने अंदर का ख्याल सी मेरे अपने अंदर की लालसा सी ते उहदी पूर्ति लई मैं कोई जिहड़ा है बाणी की पोथी फड़ ली कोई मंत्र जाप कर लिया कोई रब नूं ध्या लिया धर्म का इहदे नाल की संबंध है। ਤੋ ਅਸੀਂ ਜਿਹੜੇ ਇਹ ਵੀ ਕਰਮ ਹੁੰਦੇ ਨੇ ਇਹਨਾਂ ਨੂੰ ਇਹ ਸਮਝਦੇ ਹਾਂ ਵੀ ਮੈਂ ਕੋਈ ਧਾਰਮਿਕ ਕਰਮ ਕੀਤਾ, ਨਹੀਂ, ਧਰਮ ਦੇ ਕਰਮ ਦਾ ਸੰਬੰਧ ਹਮੇਸ਼ਾ ਤੁਹਾਡੇ ਆਪਣੇ ਖਿਆਲਾਂ ਦੇ ਨਾਲ ਹੈ, ਆਪਣੀ ਵਿਚਾਰ ਦੇ ਨਾਲ ਹੈ, ਆਪਣੇ ਥੋਟ ਪ੍ਰੋਸੈਸ ਨੂੰ ਚੇਂਜ ਕਰਨ ਦੇ ਨਾਲ ਹੈ। ਧਰਮ ਦਾ ਸੰਬੰਧ ਤੇ ਫਿਰ ਇੱਥੇ ਹੈ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੈ ਧਿਆਈ, ਵੀ ਜੇ ਮੇਰੇ ਕੋਲ ਸੁੱਖ ਵੀ ਹੈ ਤੇ ਮੈਂ ਤਾਂ ਵੀ ਤੈਨੂੰ ਚੇਤੇ ਕਰਦਾ, ਦੁੱਖ ਵੀ ਹੈ ਤੇ ਮੈਂ ਤਾਂ ਵੀ ਤੈਨੂੰ ਚੇਤੇ ਕਰਦਾ, ਤੈਨੂੰ ਨਹੀਂ ਕਦੀ ਵਿਸਾਰਦਾ ਮੈਂ। ਜੇ ਸੁੱਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਤਾਂ ਵੀ ਮਰਜਿਆ ਹੋਇਆ ਦੁੱਖ ਵਿੱਚ ਸੁੱਖ ਮਨਾਈ, ਦੁੱਖ ਵੀ ਹੋਣ ਤੇ ਤਾਂ ਵੀ ਮੈਂ ਖੇੜੇ ਵਿੱਚ ਹੀ ਰਹਿਣਾ, ਵਿਗਾਸ ਵਿੱਚ ਹੀ ਰਹਿਣਾ। ਤੋ ਧਰਮ ਦਾ ਬੇਸਿਕਲੀ ਸੰਬੰਧ ਇਸ ਚੀਜ਼ ਨਾਲ ਹੈ, ਕਿਉਂਕਿ ਬਹੁ ਗਿਣਤੀ ਜਿਹੜੀ ਸਾਡੇ ਸਮਾਜ ਦੀ ਹੈ ਨਾ ਜੀ, ਜਿਹੜਾ ਗੁਰਦੁਆਰਿਆਂ ਵਿੱਚ ਵੀ ਪ੍ਰਚਾਰ ਹੋ ਰਿਹਾ, ਜਿੰਨੇ ਧਾਰਮਿਕ ਸਥਾਨ ਨੇ, ਤੁਸੀਂ ਵੇਖੋ ਹੁਣ ਕੋਈ ਬੰਦਾ ਮੈਂਟਲੀ ਸਿੱਕ ਹੈ, ਬਿਮਾਰ ਹੈ, ਉਹ ਕਿਸੇ ਉਸ ਬੰਦੇ ਦੀ ਸ਼ਰਨ ਵਿੱਚ ਚਲਿਆ ਗਿਆ ਜਿਹੜਾ ਧਰਮ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਣ ਕਰਦਾ, ਤੇ ਉਹ ਕੀ ਧਰਮੀ ਹੋ ਜਾਵੇਗਾ ਇਹਦੇ ਨਾਲ? ਇਹਦੇ ਨਾਲ ਉਹਦੇ ਕੋਲ ਧਰਮੀ ਤਾਂ ਨਹੀਂ ਨਾ ਹੋਇਆ ਜਾਣਾ, ਵੀ ਮੈਂਟਲੀ ਉਹ ਅਪਸੈਟ ਸੀ, ਮੁਸ਼ਕਲ ਵਿੱਚ ਸੀ, ਤੇ ਉਸੇ ਚੀਜ਼ ਦਾ ਸ਼ਿਕਾਰ ਹੋਇਆ। ਕਈ ਵਾਰ ਨਾ ਜਦੋਂ ਬੰਦਾ ਬਾਣੀ ਵੀ ਪੜ੍ਹਦਾ ਨਾ ਜੀ, ਵੇਖੋ ਇਹ ਮੇਰਾ ਕੋਈ ਆਪਣਾ ਬਚਨ ਨਹੀਂ ਹੈ, ਹਾਲਾਂਕਿ ਮੈਨੂੰ ਪਤਾ ਹੈ ਵੀ ਇਹ ਗੱਲਾਂ ਕਈ ਵਾਰ ਸਾਡੇ ਅਰਗਿਆਂ ਦੇ ਖਿਲਾਫ ਹੀ ਚਲੇ ਜਾਂਦੀਆਂ। ਜਦੋਂ ਬੰਦਾ ਬਾਣੀ ਵੀ ਪੜ੍ਹਦਾ ਹੈ, ਕੋਈ ਬੰਦਾ ਬਹੁਤ ਸਾਰੇ ਪਾਠ ਵੀ ਕਰ ਲਵੇ, ਉਹਦੇ ਵਿੱਚ ਵੀ ਉਹਦਾ ਡਰੂ ਸੁਭਾਅ ਕੰਮ ਕਰਦਾ ਕਈ ਵਾਰ, ਵੀ ਉਹਨੂੰ ਡਰ ਹੈ ਕਿਸੇ ਚੀਜ਼ ਦਾ, ਇਸ ਕਰਕੇ ਉਹ ਕਿਸੇ ਕੋਲ ਚਲਿਆ ਗਿਆ, ਉਹਨੇ ਆਖਿਆ ਜੀ 50 ਪਾਠ ਕਰ ਲਈ, ਉਹਨੇ ਆਖਿਆ 100 ਕਰ ਲਈ, ਉਹਨੇ ਆਖਿਆ 11 ਕਰ ਲਈ, 21 ਕਰ ਲਈ, ਉਹਦਾ ਡਰੂ ਸੁਭਾਅ ਕੰਮ ਕਰ ਰਿਹਾ ਉਹਦੇ ਵਿੱਚ। ਧਰਮ ਦਾ ਫਿਰ ਵੀ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਧਰਮ ਦੀ ਡੈਫੀਨੇਸ਼ਨ ਬੜੀ ਸਿੱਧੀ ਸੀ ਜਿਹੜੀ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਗੁਰਦੇਵ ਨੇ ਸਾਨੂੰ ਦਿੱਤੀ ਸੀ, ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਤੁਹਾਡੇ ਜਿਹੜੇ ਕਰਮ ਨੇ ਨਾ, ਤੁਸੀਂ ਜਿਹੜੇ ਤੁਹਾਡੇ ਐਕਸ਼ਨ ਨੇ, ਜੋ ਤੁਸੀਂ ਕਰ ਰਹੇ ਹੋ, ਉਹਨਾਂ ਵਿੱਚ ਮੈਲ ਨਾ ਹੋਵੇ, ਉਹਦੇ ਵਿੱਚ ਮੈਲ ਨਾ ਹੋਵੇ। ਤੋ ਧਰਮ ਦੀ ਡੈਫੀਨੇਸ਼ਨ ਇਹ ਹੈ, ਧਰਮ ਬੇਸਿਕਲੀ ਇਹਨੂੰ ਕਹਿੰਦੇ ਨੇ। ਬਾਕੀ ਜਿੰਨਾ ਤਾਮ ਜਾਮ ਹੈ, ਜਿੰਨਾ ਆਲੇ ਦੁਆਲੇ ਖਲਾਰਾ ਹੈ, ਉਹ ਕੋਈ ਧਰਮ ਦਾ ਖਲਾਰਾ ਨਹੀਂ ਹੈ, ਬਲਕਿ ਧਰਮ ਮੰਦਰਾਂ ਵਿੱਚ ਮਨੁੱਖ ਦੀ ਵਾਸ਼ਨਾ ਦਾ ਖਲਾਰਾ ਹੈ, ਮਨੁੱਖ ਦੀ ਵਾਸ਼ਨਾ ਦਾ ਖਲਾਰਾ ਹੈ। ਤੋ ਅਸੀਂ ਕਿਸੇ ਭੀੜ ਵੱਲ ਜਦੋਂ ਵੇਹਨੇ, ਆਪਾਂ ਕਹਿੰਦੇ ਧਰਮੀਆਂ ਦੀ ਭੀੜ ਤੁਰੀ ਜਾਂਦੀ ਹੈ, ਨਹੀਂ, ਧਰਮੀਆਂ ਦੀ ਭੀੜ ਕਿੱਥੋਂ ਹੋ ਗਈ? ਉਹ ਧਰਮੀਆਂ ਦੀ ਭੀੜ ਨਹੀਂ ਹੁੰਦੀ। ਤੋ ਇਹ ਤੇ ਧਰਮੀ ਦੀ ਖੇਡ ਤੇ ਉਹ ਹੈ ਵੀ ਜਿਨ ਹਰ ਪਾਇਆ ਤਿਨੈ ਛਪਾਇਆ, ਧਰਮੀ ਦੀ ਖੇਡ ਤੇ ਉਹ ਹੈ। ਤੋ ਉਹੀ ਲੋਕ ਹੁੰਦੇ ਨੇ, ਲੋਕਾਂ ਵਿੱਚ ਕੀ ਫਰਕ ਹੈ, ਜਿਹੜੇ ਕੱਲ ਸਰੀ ਦੀਆਂ ਸੜਕਾਂ ਤੇ ਤੁਰੇ ਫਿਰਦੇ ਸੀ, ਪਰਸੋਂ ਐਪਸਫੋਰਡ ਤੁਰੇ ਫਿਰਨਗੇ, ਚੌਥ ਵੈਨਕੂਵਰ ਤੁਰੇ ਫਿਰਨਗੇ, ਇੱਕ ਧਾਰਮਿਕ ਗ੍ਰੰਥ ਉਹਨਾਂ ਦੇ ਕੋਲ ਹੈ ਤੇ ਉਹ ਗੇੜੇ ਕਰ, ਤੁਸੀਂ ਕਹੋਗੇ ਧਰਮੀਆਂ ਦੀ ਭੀੜ ਤੁਰੀ ਜਾਂਦੀ ਹੈ? ਤੋ ਇਹ ਸਾਨੂੰ ਥੋੜੀਆਂ ਜਿਹੀਆਂ ਜਿਹੜੀਆਂ ਡੈਫੀਨੇਸ਼ਨ ਸੀ ਨਾ, ਜਿਹੜੀਆਂ ਪਰਿਭਾਸ਼ਾ ਆਪਾਂ ਧਰਮੀਆਂ ਦੀਆਂ ਕਈ ਵਾਰ ਘੜ ਲੈਂਦੇ ਹਾਂ, ਇਹ ਲੋਕ ਧਰਮ ਦੀਆਂ ਤੇ ਹੋ ਸਕਦੀਆਂ, ਵੀ ਤੁਹਾਨੂੰ ਲੋਕਾਂ ਨੇ ਕਿੱਦਾਂ ਦਾ ਧਰਮ ਦੱਸ ਦਿੱਤਾ, ਤੁਹਾਡੇ ਵਡੇਰਿਆਂ ਨੇ ਤੁਹਾਨੂੰ ਕਿੱਦਾਂ ਦਾ ਧਰਮ ਦੱਸ ਦਿੱਤਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇਹ ਫੈਸਲਾ ਨਹੀਂ ਹੈਗਾ। ਮਹਾਰਾਜ ਨੂੰ, ਧੰਨ ਗੁਰੂ ਨਾਨਕ ਸਾਹਿਬ ਨੂੰ ਇੱਕ ਕਾਜ਼ੀ ਮਿਲਿਆ ਜੀ, ਕਾਜ਼ੀ ਖਾਸ ਕਰਕੇ ਜਿਹੜਾ ਮੁਸਲਮਾਨ ਹੁੰਦਾ ਨਾ, ਉਹ ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਨਾ ਜੀ, ਰਮਜ਼ਾਨ ਜਿਵੇਂ ਆਪਣੇ ਕੈਲੰਡਰ ਜਿਹੜੇ ਨੇ ਉਹ ਨਾਨਕਸ਼ਾਹੀ ਕੈਲੰਡਰ ਆਪਾਂ ਕਹਿੰਦੇ ਹਾਂ, ਦੇਸੀ ਮਹੀਨੇ ਆਪਣੇ ਹੁੰਦੇ ਨੇ, ਚੇਤ ਹੋ ਗਿਆ, ਵਿਸਾਖ ਹੋ ਗਿਆ, ਜੇਠ ਹਾੜ, ਇਹ ਆਪਣੇ ਦੇਸੀ ਮਹੀਨੇ ਨੇ। ਜਿਹੜਾ ਇਸਲਾਮ ਵਿੱਚ ਕੈਲੰਡਰ ਚੱਲਦਾ ਉਹਨੂੰ ਕਹਿੰਦੇ ਹਿਜਰੀ ਕੈਲੰਡਰ, ਤੇ ਉਹਨਾਂ ਦੇ ਮਹੀਨਿਆਂ ਦੇ ਵਿੱਚੋਂ ਇੱਕ ਮਹੀਨਾ ਹੈ ਰਮਜ਼ਾਨ ਦਾ ਮਹੀਨਾ। ਰਮਜ਼ਾਨ ਦੇ ਮਹੀਨੇ ਦੇ ਵਿੱਚ ਇਸਲਾਮੀ ਲੋਕ ਬੜੇ ਜ਼ੋਰ ਸ਼ੋਰ ਨਾਲ ਰੋਜ਼ੇ ਰੱਖਦੇ ਨੇ। ਜਿਹੜੇ ਤੁਹਾਡੇ ਵਿੱਚੋਂ ਵੀਰ ਦੁਬਈ ਤੋਂ ਜਾਂ ਇਹਨਾਂ ਮੁਲਕਾਂ ਤੋਂ ਵਿਜ਼ਿਟ ਕਰਕੇ ਆਏ ਹੋਣ, ਜਿਹੜੇ ਉੱਥੇ ਕੋਈ ਜਿਹਨਾਂ ਜੌਬ ਕੀਤੀ ਹੋਵੇ, ਉਹਨਾਂ ਨੂੰ ਪਤਾ ਹੋਣਾ ਵੀ ਜਦੋਂ ਇਹ ਰਮਜ਼ਾਨ ਦੇ ਮਹੀਨੇ ਆਉਂਦੇ ਨੇ, ਜਿੱਥੇ ਵੀ ਮੁਸਲਮਾਨ ਬਹੁ ਗਿਣਤੀ ਹੈ, ਉਹ ਜਿਹੜਾ ਮੁਲਕ ਹੁੰਦਾ ਹੈ ਨਾ, ਇੱਕ ਤਰੀਕੇ ਨਾਲ ਉਹ ਬੰਦ ਹੀ ਹੋ ਜਾਂਦਾ, ਵੀ ਸਾਰੇ ਲੋਕ ਉਸ ਮਹੀਨੇ ਕਾਰੋਬਾਰ ਥੋੜ੍ਹੇ ਜਿਹੇ ਘੱਟ ਜਾਂਦੇ ਨੇ। ਤੋ ਇੱਕ ਮਹੀਨੇ ਪੂਰਾ ਜ਼ੋਰ ਲੱਗਦਾ ਹਰ ਮੁਸਲਮਾਨ ਦਾ, ਜ਼ੋਰ ਕਾਤੇ ਲੱਗਦਾ ਵੀ ਰਮਜ਼ਾਨ ਦੇ ਮਹੀਨੇ ਵਿੱਚ ਉਹ ਰੋਜ਼ੇ ਰੱਖਦੇ ਨੇ। ਰੋਜ਼ੇ ਜਿਹਨੂੰ ਹਿੰਦੂ ਵੀਰ ਵਰਤ ਕਹਿੰਦੇ ਨੇ, ਇਸਲਾਮ ਵਿੱਚ ਉਹਨਾਂ ਨੂੰ ਰੋਜ਼ੇ ਕਿਹਾ ਜਾਂਦਾ। ਹੁਣ ਰੋਜ਼ੇ ਰੱਖ ਕੇ ਉਹ ਭੁੱਖੇ ਰਹਿੰਦੇ ਨੇ ਤੇ ਪੰਜ ਨਮਾਜ਼ਾਂ ਉਹ ਤਕਰੀਬਨ ਪੜ੍ਹਦੇ ਨੇ ਇੱਕ ਉਸ ਰਮਜ਼ਾਨ ਦੇ ਮਹੀਨੇ ਦੇ ਵਿੱਚ। ਪਰ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਾਜ਼ੀ ਮਿਲਿਆ ਤੇ ਕਾਜ਼ੀ ਦੇ ਸੁਭਾਅ ਵਿੱਚ ਰਿਸ਼ਵਤਖੋਰੀ ਹੈ, ਬੇਈਮਾਨੀ ਹੈ, ਕਾਜ਼ੀ ਦੇ ਸੁਭਾਅ ਵਿੱਚ ਲਾਲਸਾ ਹੈ, ਉਹ ਮੁਸਲਮਾਨ ਤੋਂ ਬਿਨਾਂ ਕਿਸੇ ਹੋਰ ਨੂੰ ਬੰਦਾ ਸਮਝ ਕੇ ਰਾਜ਼ੀ ਨਹੀਂ। ਉਹਦੇ ਮਨ ਵਿੱਚ ਨਫ਼ਰਤ ਹੈ, ਈਰਖਾ ਹੈ, ਕਿਉਂਕਿ ਇਹ ਚੀਜ਼ਾਂ ਕੁਝ ਧਾਰਮਿਕ ਸਥਾਨਾਂ 'ਤੇ ਸਿਖਾਈਆਂ ਜਾਂਦੀਆਂ। ਖਾਸ ਕਰਕੇ ਜਿਹੜਾ ਵੀ ਕਲਟ ਹੈ ਨਾ, ਕੋਈ ਇੱਕ ਕਲਟ ਤਾਂ ਹੁੰਦਾ ਹੈ, ਜਿਹੜੀ ਸੰਪਰਦਾ ਜਿਹਨੂੰ ਆਪਾਂ ਕਹਿੰਦੇ ਹਾਂ ਧਰਮ, ਜਿਵੇਂ ਇਸਲਾਮ ਹੋ ਗਿਆ ਅਤੇ ਰਿਲੀਜ਼ਨ ਹੋ ਗਿਆ ਨਾ, ਰਿਲੀਜ਼ਨ ਹੋ ਗਿਆ। ਤਾਂ ਜਦੋਂ ਬੰਦਾ ਕਿਸੇ ਖਾਸ ਥਾਂ ਉੱਤੇ ਜਾ ਕੇ ਉਹਦੀ ਸਕੂਲਿੰਗ ਹੁੰਦੀ ਆ ਨਾ, ਅਤੇ ਇਸਲਾਮ ਵਿੱਚ ਇਸ ਚੀਜ਼ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਵੀ ਜੇ ਤੁਸੀਂ ਕਨਵਰਜ਼ਨ ਕਰਾਉਂਦੇ ਹੋ, ਕਿਸੇ ਨੂੰ ਆਪਣੇ ਮਤ ਵਿੱਚ ਲੈ ਕੇ ਆਉਂਦੇ ਹੋ, ਤਾਂ ਬੜਾ ਸਵਾਬ ਦਾ ਕੰਮ ਹੈ। ਸਵਾਬ ਦਾ ਅਰਥ ਹੁੰਦਾ ਬੜਾ ਭਲਾ ਕੰਮ ਹੈ, ਇਹ ਬੜਾ ਚੰਗਾ ਕੰਮ ਹੈ। ਤੋ ਇਹਦੇ ਨਾਲ ਚਲੋ ਆਪਣੇ ਮਜ਼ਹਬ ਨੂੰ, ਮਤ ਨੂੰ ਉੱਤਮ ਕਹਿਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਹਰ ਬੰਦਾ ਹੀ ਕਹਿੰਦਾ, ਹਰ ਬੰਦਾ ਹੀ ਦਾਅਵਾ ਕਰਦਾ, ਉਹ ਕੋਈ ਮਾੜੀ ਗੱਲ ਵੀ ਨਹੀਂ ਹੈ। ਪਰ ਇੱਕ ਜਿਹੜੀ ਕੱਟੜਤਾ ਜਿਹਨੂੰ ਆਪਾਂ ਕਹਿੰਦੇ ਹਾਂ, ਕਈ ਵਾਰ ਜਦੋਂ ਬੰਦਾ ਉਸ ਮਰਜ਼ ਦਾ ਸ਼ਿਕਾਰ ਹੋ ਜਾਂਦਾ, ਉਹਨੂੰ ਲੱਗਦਾ ਵੀ ਮੈਂ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਕਨਵਰਟ ਕਰਦੇ ਹਾਂ, ਉਹਨੂੰ ਆਪਣੇ ਵਿੱਚ ਚਾਹੇ ਲਾਲਚ ਦੇ ਕੇ ਲੈ ਆਵਾਂ, ਚਾਹੇ ਧੋਖੇ ਨਾਲ ਲੈ ਆਵਾਂ, ਵੀ ਇਹ ਅੱਲਾਹ ਤਾਲਾ ਖੁਸ਼ ਹੋਵੇਗਾ, ਰੱਬ ਖੁਸ਼ ਹੋਵੇਗਾ। ਉਹ ਅਜਿਹਾ ਕੰਮ ਜਿਹੜੇ ਨੇ ਉਹ ਬਥੇਰਾ ਉੱਥੇ ਹੁੰਦਾ ਵੀ ਹੈ। ਹੁਣ ਕਾਜ਼ੀ ਜਿਹੜਾ ਸੀ ਉਹ ਫੈਸਲੇ ਕਰਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ, ਕਾਜ਼ੀ ਦੇ ਹੱਥ ਵਿੱਚ, ਜਿਵੇਂ ਅੱਜ ਆਪਾਂ ਕਹਿੰਦੇ ਹਾਂ ਵੀ ਜੱਜ ਹੁੰਦੇ ਨੇ ਨਾ, ਕਾਜ਼ੀ ਬੇਸਿਕਲੀ ਜੱਜ ਹੁੰਦਾ ਜਿਹੜਾ ਨਿਆਂ ਕਰਦਾ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲਾ ਵੀ ਕਾਜ਼ੀ ਸੀ, ਉਹਨੇ ਫਤਵਾ ਪੜ੍ਹਿਆ, ਆਰਡਰ ਦਿੱਤਾ, ਜਿਵੇਂ ਜੱਜ ਸਾਈਨ ਕਰਕੇ ਕਹਿ ਦਿੰਦਾ, ਪੈਨ ਤੋੜ ਦਿੰਦਾ ਵੀ ਆਹ ਫੈਸਲਾ ਪੱਕਾ ਹੋ ਗਿਆ। ਸਾਹਿਬਜ਼ਾਦਿਆਂ ਨੂੰ ਜਿਹਨੇ ਸ਼ਹੀਦ ਕੀਤਾ ਉਹ ਵੀ ਇੱਦਾਂ ਹੀ ਕਾਜ਼ੀ ਸੀ। ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਲਈ ਫਤਵਾ ਪੜ੍ਹਿਆ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਉਹ ਵੀ ਕਾਜ਼ੀ ਅਬਦੁਲ ਵਹਾਬ ਵੋਰਾ ਉਹਦਾ ਨਾਂ ਸੀ। ਕਹਿੰਦੇ ਜਦੋਂ ਮਰਿਆ ਨਾ ਜੀ ਉਹ, ਤੇ 9 ਲੱਖ ਰੁਪਈਆ ਉਹਦੇ ਘਰੋਂ ਮਿਲਿਆ, 9 ਲੱਖ ਰੁਪਈਆ ਉਹਨਾਂ ਸਮਿਆਂ ਦੇ ਵਿੱਚ, ਏਡੀ ਵੱਡੀ ਜਿਹੜੀ ਉਹਨੇ ਕਮਾਈ ਰਿਸ਼ਵਤਾਂ ਦੀ ਇਕੱਠੀ ਕੀਤੀ ਹੋਈ ਸੀ। ਪਰ ਜਦੋਂ ਰਮਜ਼ਾਨ ਦਾ ਮਹੀਨਾ ਆਇਆ ਉਹ ਵੀ ਰੋਜ਼ੇ ਰੱਖ ਕੇ ਬਹਿ ਗਿਆ, ਭੁੱਖਾ ਰਹਿਣ ਲੱਗ ਪਿਆ, ਨਮਾਜ਼ਾਂ ਪੜ੍ਹਨ ਲੱਗ ਪਿਆ। ਤੋ ਇੱਕ ਬਾਹਰ ਦਾ ਜਿਹੜਾ ਰਿਚੁਅਲ, ਕਿਉਂਕਿ ਸਾਰੇ ਮੁਸਲਮਾਨ ਰੱਖਦੇ ਨੇ ਇਸ ਕਰਕੇ ਉਹਨੇ ਵੀ ਰੱਖ ਲਿਆ। ਹੁਣ ਇਹ ਸਾਰੇ ਮਤਾਂ 'ਤੇ ਲਾ ਕੇ ਵੇਖੋ, ਸਿੱਖਾਂ 'ਤੇ ਵੀ, ਹਿੰਦੂਆਂ 'ਤੇ ਵੀ। ਹਾਂ, ਰਿਚੁਅਲ ਵੱਖਰੇ ਵੱਖਰੇ ਹੋ ਸਕਦੇ ਨੇ, ਫਰਕ ਤਾਂ ਇੰਨਾ ਕੀ ਹੈ। ਤੋ ਬਾਬਾ ਜੀ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਸ਼੍ਰੀ ਰਾਗ ਵਿੱਚ, ਮਹਾਰਾਜ ਨੇ ਆਖਿਆ ਅਸਲ ਵਿੱਚ ਨਾ ਖੇਡ ਪਤਾ ਕੀ ਹੈ, ਵੀ ਜੇ ਤੂੰ 30 ਰੋਜ਼ੇ ਰੱਖ ਲੈ, ਰਮਜ਼ਾਨ ਦੇ 30 ਮਹੀਨੇ ਹੁੰਦੇ ਨੇ ਅਤੇ 30 ਰੋਜ਼ੇ ਰੱਖ ਲਏ ਉਹਨੇ, 5 ਉਹਨੇ ਨਾਲ ਨਮਾਜ਼ਾਂ ਪੜ੍ਹ ਲਈਆਂ, 30 ਕਰ ਰੱਖੇ, 5 ਕਰ ਸਾਥੀ, ਸਾਥੀ ਮਤਲਬ ਨਾਲ ਸਾਥ ਵਜੋਂ ਨਮਾਜ਼ਾਂ ਪੜ੍ਹ ਲਈਆਂ, 30 ਰੋਜ਼ੇ ਰੱਖ ਕੇ 5 ਨਮਾਜ਼ਾਂ ਪੜ੍ਹ ਲਈਆਂ ਨਾਲ। ਤੋ ਮਹਾਰਾਜ ਕਹਿਣ ਲੱਗੇ, 9 ਸ਼ੈਤਾਨ ਮਤ ਕੱਟ ਜਾਈ। ਆਖਿਆ ਇਹ ਨਾ ਸਮਝੀ ਵੀ 30 ਰੋਜ਼ੇ ਰੱਖ ਕੇ ਅਤੇ 5 ਨਮਾਜ਼ਾਂ ਪੜ੍ਹ ਕੇ ਤੇਰੇ ਅੰਦਰ ਦੀ ਸ਼ੈਤਾਨੀਅਤ ਵੀ ਖਤਮ ਹੋ ਜਾਵੇਗੀ। ਨਹੀਂ, ਜੇ ਤੂੰ ਸ਼ੈਤਾਨ ਹੈ ਨਾ, ਜੇ ਤੇਰੇ ਸੁਭਾਅ ਵਿੱਚ ਸ਼ੈਤਾਨੀਅਤ ਹੈ, ਬੇਈਮਾਨੀ ਹੈ, ਤੇ ਤੂੰ ਇਹ ਸਮਝਦਾ ਹੈ ਵੀ ਮੈਂ ਇਹਨਾਂ 30 ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ਿਆਂ ਤੇ 5 ਨਮਾਜ਼ਾਂ ਨਾਲ ਸ਼ੈਤਾਨ ਤੋਂ ਛੁੱਟ ਜਾਵਾਂਗਾ। ਬਾਬਾ ਜੀ ਕਹਿੰਦੇ ਇੱਦਾਂ ਨਹੀਂ ਹੋ ਸਕਦਾ। ਤੇ ਜੇ ਅਸੀਂ ਆਪਣੀ ਗੱਲ ਕਰੀਏ ਵੀ ਜੇ ਕਿਸੇ ਨੂੰ ਇਹ ਲੱਗਦਾ ਹੋਵੇ ਵੀ ਮੈਂ ਚਾਹੇ ਜਿੰਨੀ ਮਰਜ਼ੀ ਬੇਈਮਾਨੀ ਕਰ ਲਵਾਂ, ਜਿੰਨਾ ਮਰਜ਼ੀ ਧੋਖਾ ਕਰ ਲਵਾਂ, ਜਿੰਨਾ ਮਰਜ਼ੀ ਝੂਠ ਬੋਲ ਲਵਾਂ, ਤੇ ਮੈਂ ਇੱਕ ਅਖੰਡ ਪਾਠ ਕਰਾ ਲਵਾਂਗਾ, ਕਲਿਆਣ ਹੋ ਜਾਵੇਗਾ। ਤੇ ਗੱਲ ਤਾਂ ਉੱਥੇ ਵੀ ਇੱਦਾਂ ਹੀ ਹੈ। ਜੇ ਕਿਸੇ ਨੂੰ ਇਹ ਲੱਗਦਾ ਹੈ ਵੀ ਮੈਂ ਜਿੰਨੀ ਮਰਜ਼ੀ ਬੇਈਮਾਨੀ ਕਰ ਲਵਾਂ, ਕਰਪਟ ਪੂਰੀ ਕਰਪਸ਼ਨ ਕਰਾਂ ਰੱਜ ਕੇ, ਤੇ ਇੱਕ ਸੁਖਮਣੀ ਦਾ ਪਾਠ ਕਰ ਲਵਾਂ ਤੇ ਉਹਦੇ ਨਾਲ ਕਲਿਆਣ ਹੋ ਜਾਵੇਗਾ, ਕਿੱਦਾਂ ਹੋ ਸਕਦਾ? ਮਤਲਬ ਜਾਂ ਤਾਂ ਤੁਹਾਡਾ ਰੱਬ ਰਿਸ਼ਵਤਖੋਰ ਹੈ ਵੀ ਜਿਹਨੂੰ ਤੁਸੀਂ ਸੁਖਮਣੀ ਦੇ ਰੂਪ ਵਿੱਚ ਰਿਸ਼ਵਤ ਦੇ ਦਿੱਤੀ, ਹੁਣ ਸਾਇਲੈਂਟ ਹੋ ਗਿਆ, ਕਹਿੰਦਾ ਹੁਣ ਨਹੀਂ ਬੋਲਣਾ, ਇਹਨੇ ਆਹ ਕੰਮ ਕਰ ਦਿੱਤਾ। ਜਾਂ ਤਾਂ ਤੁਹਾਡਾ ਰੱਬ ਜਿਹੜਾ ਹੈ ਉਹ ਤੁਹਾਡੇ ਅਖੰਡ ਪਾਠਾਂ ਦਾ ਜਾਂ ਤੁਹਾਡੇ ਪਾਠਾਂ ਦੀ ਭੁੱਖ ਉਹਨੂੰ ਇੰਨੀ ਜ਼ਿਆਦੀ ਹੈ ਵੀ ਤੁਸੀਂ ਉਹਨੂੰ ਇਹ ਚੀਜ਼ ਚੜ੍ਹਾ ਦਿੱਤੀ ਵੀ ਵੇਖ ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਬੈਠਾ, ਹੁਣ ਤਾਂ ਮੇਰੇ ਗੁਨਾਹ ਬਖਸ਼ ਦੇ। ਤੋ ਲੋਕ ਧਰਮ ਇਹੋ ਕਹਿੰਦਾ, ਇਸੇ ਕਰਕੇ ਲੋਕ ਇੱਧਰਲੇ ਬੰਨੇ ਭੱਜਦੇ ਨੇ ਨਾ। ਇਹਦੇ ਨਾਲ ਫਾਇਦਾ ਦੋ ਫਾਇਦੇ ਹੋ ਜਾਂਦੇ, ਦੁਨੀਆਂ ਵਿੱਚ ਵੀ ਤੁਹਾਡਾ ਢੰਡੋਰਾ ਪਿੱਟਿਆ ਜਾਂਦਾ ਵੀ ਹਾਂ ਇਹ ਬੰਦਾ ਬੜਾ ਧਰਮੀ ਹੈ ਭਾਈ। ਬਾਬੇ ਨੇ ਆਖਿਆ ਨਹੀਂ, ਏਦਾਂ ਨਹੀਂ ਗੱਲ ਬਣਨੀ। ਤੇ ਇੱਕ ਹੈ ਇਸ ਚੀਜ਼ ਦਾ ਅਹਿਸਾਸ ਹੋਣਾ। ਵੇਖੋ ਬੰਦਾ ਗਲਤ ਹੋਵੇ ਤੇ ਕੋਈ ਗੱਲ ਨਹੀਂ, ਪਰ ਬੰਦੇ ਨੂੰ ਗਲਤੀ ਦਾ ਅਹਿਸਾਸ ਨਾ ਹੋਵੇ ਤੇ ਜ਼ਿਆਦਾ ਗਲਤ ਗੱਲ ਹੋ ਜਾਂਦੀ। ਜਿਨ੍ਹਾਂ ਦੇ ਅੰਦਰੋਂ ਤੁਸੀਂ ਕੁਝ ਗਲਤ ਵੀ ਕਰ ਦਿੱਤਾ ਨਾ, ਜਾਣੇ ਵਿੱਚ ਕਰ ਦਿੱਤਾ, ਅਣਜਾਣੇ ਵਿੱਚ ਕਰ ਦਿੱਤਾ, ਜੇ ਤੁਹਾਨੂੰ ਉਹ ਚੀਜ਼ ਪਿੰਚ ਕਰਦੀ ਹੈ ਨਾ, ਸਮਝੋ ਤੁਸੀਂ ਧਰਮ ਦੇ ਨੇੜੇ ਜਾ ਸਕਦੇ ਹੋ। ਜਿਵੇਂ ਅੱਜ ਜਿਹੜੀ ਉਦਾਹਰਨ ਸ਼ੇਖ ਫਰੀਦ ਸਾਹਿਬ ਨੇ ਦਿੱਤੀ, ਮੈਂ ਇੱਥੇ ਗੱਲ ਨੂੰ ਲਿਆਉਣਾ ਸੀ, ਉਹ ਆ ਗਈ। ਜ਼ਮੀਨ ਦੇ ਵਿੱਚ ਕਿਸਾਨ ਫਸਲ ਬੀਜਦਾ ਜੀ, ਫਸਲ ਨੂੰ ਜਦੋਂ ਉਹਨੇ ਬੀਜ ਦਿੱਤਾ, ਬੀਜ ਪਾ ਦਿੱਤਾ, ਬੂਟਾ ਉਗਾਇਆ, ਤੇ ਕਿਹਦੀ ਲੋੜ ਹੁੰਦੀ ਉਹਨੂੰ ਭਲਾ? ਪਾਣੀ ਦੀ। ਤੁਸੀਂ ਘਰ 'ਚ ਬੂਟਾ ਲਾਇਆ ਤੇ ਜੇ ਉਹ ਬੂਟੇ ਨੇ ਵੱਡਾ ਹੋਣਾ ਤੇ ਕਾਹਦੇ ਨਾਲ ਹੋਣਾ? ਪਾਣੀ ਨਾਲ ਹੀ ਹੋਣਾ ਨਾ। ਫਸਲ ਬੀਜੀ ਹੈ, ਜੇ ਉਹਨੇ ਵੱਡੀ ਹੋਣਾ ਤੇ ਕਾਹਦੇ ਨਾਲ ਹੋਣਾ? ਪਾਣੀ ਨਾਲ ਹੋਣਾ। ਪਰ ਹੜ੍ਹ ਆ ਗਿਆ, ਪਾਣੀ ਬਹੁਤ ਮਿਕਦਾਰ ਵਿੱਚ ਆ ਗਿਆ, ਜਿਹੜੀ ਫਸਲ ਨੂੰ ਪਾਣੀ ਨੇ ਜੀਵਨ ਦੇਣਾ ਸੀ, ਉਸੇ ਹੀ ਪਾਣੀ ਨੇ ਉਸ ਫਸਲ ਨੂੰ ਕੀ ਦਿੱਤਾ? ਮਾਰ ਦਿੱਤਾ। ਕੀ ਹੁਣ ਤੁਹਾਡਾ ਪਾਣੀ ਲਾਇਆ ਕੋਈ ਅਰਥ ਰੱਖਦਾ? ਹੁਣ ਉਹਦਾ ਕੋਈ ਮੀਨਿੰਗ ਹੋਵੇਗਾ? ਉਹ ਜਿਹੜੀ ਫਸਲ ਹੈ ਜਿਹਨੇ ਪਾਣੀ ਦੇ ਸਿਰ ਤੇ ਪਲਣਾ ਸੀ, ਉਹਨੂੰ ਤੇ ਪਾਣੀ ਨੇ ਸਾੜ ਦਿੱਤਾ। ਤੇ ਜਿਹੜੀ ਫਸਲ ਉਦਾਂ ਸੁੱਕਦੀ ਹੋਵੇ ਤੁਸੀਂ ਪਾਣੀ ਦੇ ਦਿਓ ਤੇ ਪਲ ਜਾਵੇਗੀ, ਜਿਹੜੀ ਫਸਲ ਸਾੜ ਹੀ ਪਾਣੀ ਨੇ ਦਿੱਤੀ ਹੋਵੇ ਉਹਨੂੰ ਦੁਨੀਆਂ ਦੀ ਕੋਈ ਤਾਕਤ ਰਿਆ ਭਰਿਆ ਨਹੀਂ ਕਰ ਸਕ। ਧਰਮ ਬੰਦੇ ਨੂੰ ਜੀਵਨ ਦਿੰਦਾ, ਪਰ ਬਾਬੇ ਨੇ ਆਖਿਆ ਕਈ ਲੋਕ ਧਰਮ ਵੱਲੋਂ ਹੀ ਮਰੇ ਹੁੰਦੇ ਨੇ, ਉਹਨਾਂ ਨੂੰ ਕੋਈ ਜੀਵਨ ਨਹੀਂ ਦੇ ਸਕਦਾ ਦੁਨੀਆਂ ਦੀ ਕੋਈ ਤਾਕਤ। ਜਿਵੇਂ ਪਾਣੀ ਦੀ ਮਾਰੀ ਹੋਈ ਫਸਲ ਨੂੰ ਕੋਈ ਜੀਵਤ ਨਹੀਂ ਨਾ ਕਰ ਸਕਦਾ, ਉਹ ਸੜ ਗਈ ਕਿਉਂਕਿ ਪਾਣੀ ਦੀ ਮਾਰੀ ਹੋਈ ਸੀ। ਜਿਹੜੇ ਬੰਦੇ ਰੱਬ ਵੱਲੋਂ ਮਾਰੇ ਜਾਂਦੇ ਨੇ ਉਹਨਾਂ ਨੂੰ ਵੀ ਜੀਵਨ ਕਦੀ ਮਿਲ ਨਹੀਂ ਸਕਦਾ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਇਹ ਗੱਲ ਆਖੀ, ਉਹਨਾਂ ਆਖਿਆ ਵੇਖੋ ਜਿਹੜੇ ਬੰਦੇ ਧਰਮ ਨੂੰ, ਜਿਨ੍ਹਾਂ ਨੂੰ ਇੱਦਾਂ ਲੱਗਦਾ ਵੀ ਮੈਂ ਕੁਰੈਕਟ ਹਾਂ, ਵੀ ਆਪਾਂ ਉਹਦੇ ਪਾਠ ਕਰ ਲਿਆ ਬਸ ਠੀਕ ਹੈ ਗੱਲ ਨਿਬੜ ਗਈ, ਉਹ ਕਦੀ ਆਪਣੇ ਆਪ ਨੂੰ ਸਵਾਰ ਨਹੀਂ ਸਕਦੇ, ਕਦੀ ਵੀ ਨਹੀਂ ਸਵਾਰ ਸਕਦੇ। ਮਨ ਇਹ ਉਹ ਫਸਲ ਹੈ ਜਿਹੜੀ ਪਾਣੀ ਦੀ ਮਾਰੀ ਹੋਈ ਹੈ। ਕਈਆਂ ਨੂੰ ਇਸ ਗੱਲ ਦਾ ਵੀ ਹੁੰਦਾ ਮੇਰੇ ਨਾਲ ਦਾ ਧਰਮੀ ਕਿਹੜਾ ਹੈ, ਉਹ ਧਰਮ ਦੇ ਹੀ ਮਾਰੇ ਗਏ ਹੈ, ਉਹਨਾਂ ਦਾ ਕਦੀ ਕਲਿਆਣ ਨਹੀਂ ਹੋ ਸਕਦਾ, ਕਦੀ ਭਲਾ ਨਹੀਂ ਹੋ ਸਕਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਤੱਤੀ ਤੋਏ ਨਾ ਪੱਲਵੈ, ਤੋਏ ਦਾ ਮਤਲਬ ਪਾਣੀ, ਤੱਤੀ ਦਾ ਮਤਲਬ ਸੜੀ ਹੋਈ। ਜਿਹੜੀ ਫਸਲ ਪਾਣੀ ਦੀ ਸੜੀ ਹੋਵੇ ਉਹ ਕਦੀ ਵੀ ਪੱਲਰਦੀ ਨਹੀਂ, ਪਲਦੀ ਨਹੀਂ ਪਾਣੀ ਦੇ ਸਿਰ ਉੱਤੇ। ਜਿਹਨੂੰ ਇੱਦਾਂ ਕਹਿ ਲਓ ਵੀ ਕਈ ਵਾਰ ਨਾ ਸਾਡੇ ਬਜ਼ੁਰਗ ਜਾਂ ਵੱਡੇ ਵਡੇਰੇ ਇੱਕ ਸ਼ਬਦ ਵਰਤਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਇਹਦੀ ਬੁੱਧੀ ਰੱਬ ਨੇ ਹੀ ਮਾਰ ਦਿੱਤੀ ਹੈ, ਇਹਦੀ ਬੁੱਧੀ ਰੱਬ ਨੇ ਹੀ ਮਾਰ ਦਿੱਤੀ। ਜਿਹੜੀ ਬੁੱਧੀ ਰੱਬ ਨੇ ਹੀ ਮਾਰ ਦਿੱਤੀ ਉਹ ਕਦੀ ਵੀ ਪੱਲਰ ਨਹੀਂ ਸਕਦੀ, ਉਹ ਖੇਡ ਨਹੀਂ ਸਕਦੀ ਕਦੀ। ਤੋ ਜੇ ਬੰਦੇ ਨੂੰ ਇਹ ਲੱਗਦਾ ਵੀ ਧਾਰਮਿਕ ਵਿਖਾਵੇ ਕਰਕੇ ਮੈਂ ਧਰਮੀ ਬਣ ਗਿਆ, ਤੇ ਉਹ ਕਦੀ ਵੀ ਧਰਮੀ ਨਹੀਂ ਹੋ ਸਕਦਾ, ਕਦੀ ਵੀ ਨਹੀਂ। ਤੋ ਧਰਮ ਦਾ ਵਿਸ਼ਾ ਹੈ ਸੈਲਫ ਅਨੈਲਿਸਿਸ ਦਾ, ਆਪਣੇ ਆਪੇ ਦੀ ਵਿਚਾਰ ਦਾ ਵਿਸ਼ਾ ਹੈ ਧਰਮ। ਤੋ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਤੱਤੀ ਤੋਏ ਨਾ ਪੱਲਵੈ, ਪਾਣੀ ਵਿੱਚ ਸੜੀ ਹੋਈ ਖੇਤੀ ਫਿਰ ਹਰੀ ਨਹੀਂ ਹੁੰਦੀ, ਕਿਉਂਕਿ ਜੇ ਉਹਨੂੰ ਪਾਣੀ ਡੁਬਾ ਦੇਵੇ ਤੇ ਆਖਿਆ ਹੇ ਫਰੀਦ ਜਿਹੜੀ ਰੱਬ ਤੇ ਰਾਹ ਤੇ ਤੁਰਦੀ ਹੋਈ ਵੀ ਰੱਬ ਤੋਂ ਵਿਛੜੀ ਹੋਈ ਹੈ ਉਹ ਕਦੀ ਵੀ ਮਿਲ ਨਹੀਂ ਸਕਦੀ। ਸਮਝੇ ਬੇਨਤੀ ਨੂੰ? ਹੁਣ ਦੋ ਤਰ੍ਹਾਂ ਦੇ ਆਪਾਂ ਨਾਸਤਿਕ ਇੱਕ ਸ਼ਬਦ ਵਰਤਦੇ ਹਾਂ। ਨਾਸਤਿਕ ਇਹਨੂੰ ਕਿਹਾ ਜਾਂਦਾ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਕੌਣ ਹੈ? ਨਾਸਤਿਕ ਹੈ। ਅੱਛਾ, ਨਾਸਤਿਕ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਰੱਬ ਨੂੰ ਮੰਨਣ ਵਾਲੇ ਵੀ ਨਾਸਤਿਕ ਹੁੰਦੇ ਆ। ਮੈਂ ਕਹਾਂ ਮੈਂ ਗੁਰੂ ਨੂੰ ਮੰਨਦਾ ਇਸ ਕਰਕੇ ਮੈਂ ਤੇ ਆਸਤਿਕ ਹਾਂ, ਮੈਂ ਗੁਰੂ ਦੀ ਮੰਨੀ ਕਿਹੜੀ ਅੱਜ ਤਾਈਂ, ਮੈਂ ਗੁਰੂ ਦੀ ਮੰਨੀ ਕਿਹੜੀ ਹੈ? ਮੈਂ ਆਖਾਂ ਜੀ ਮੈਂ ਰੱਬ ਨੂੰ ਮੰਨਦਾ, ਮੈਂ ਕਲੇਮ ਜ਼ਰੂਰ ਕੀਤਾ ਹੈ ਵੀ ਮੈਂ ਰੱਬ ਨੂੰ ਮੰਨਦਾ ਹਾਂ, ਪਰ ਮੈਂ ਰੱਬ ਦੀ ਮੰਨੀ ਕਿਹੜੀ ਹੈ? ਤੋ ਨਾਸਤਿਕ, ਅਸੀਂ ਨਾਸਤਿਕ ਕਹਿੰਦੇ ਹਾਂ ਕੋਈ ਬੰਦੇ ਨੇ ਬਿਲਕੁਲ ਡਿਨਾਈ ਕਰ ਦਿੱਤਾ ਮੈਂ ਰੱਬ ਨੂੰ ਨਹੀਂ ਮੰਨਦਾ ਜੀ, ਮੈਂ ਰੱਬ ਦੇ ਉੱਤੇ ਵਿਸ਼ਵਾਸ ਹੀ ਨਹੀਂ ਰੱਖਦਾ। ਤੇ ਜਿਹੜੇ ਆ ਵਿਸ਼ਵਾਸ ਰੱਖਣ ਬੈਠੇ ਸੀ ਇਹਨਾਂ ਦਾ ਕਿਹੜਾ ਹੈਗਾ? ਇਹਨਾਂ ਵੀ ਤੇ ਵਿਖਾਵਾ ਹੀ ਕੀਤਾ ਵਿਸ਼ਵਾਸ ਦਾ। ਤੋ ਨਾਸਤਿਕ ਦੋ ਤਰ੍ਹਾਂ ਦੇ ਹੋ ਗਏ। ਤੋ ਸਤਿਗੁਰ ਨੇ ਆਖਿਆ ਇਹ ਉਹ ਫਸਲ ਹੈ, ਆਖਿਆ ਜੋ ਡੁਹਾਗਣ ਰੱਬ ਦੀ, ਕੋਈ ਔਰਤ ਜਿਹਨੂੰ ਦੁਹਾਗਣ ਕਿਹਾ ਜਾਂਦਾ, ਦੁਹਾਗਣ ਕਿਹਨੂੰ, ਦੋ ਸ਼ਬਦ ਨੇ ਜੀ, ਇੱਕ ਸੁਹਾਗਣ ਤੇ ਦੂਜਾ ਦੁਹਾਗਣ। ਸੁਹਾਗਣ ਉਹਨੂੰ ਕਹਿੰਦੇ ਨੇ ਜਿਹਦਾ ਪਤੀ ਸਿਰ ਤੇ ਹੈ, ਤੇ ਦੁਹਾਗਣ ਉਹਨੂੰ ਕਿਹਾ ਜਿਹਦਾ ਪਤੀ ਸਿਰ ਤੇ ਨਹੀਂ ਹੈ। ਪਰ ਇੱਕ ਦਾ ਪਤੀ ਸਿਰ ਤੇ ਵੀ ਹੈ ਤੇ ਫਿਰ ਵੀ ਜੇ ਉਹ ਦੁਹਾਗਣ ਹੈ, ਉਹ ਕਦੀ ਸੁਹਾਗਣ ਹੋ ਸਕਦੀ? ਉਹ ਕਦੀ ਨਹੀਂ ਹੋ ਸਕਦੀ। ਤੋ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਜੇ ਫਕੀਰੀ ਦਾ ਲਿਬਾਸ ਹੁੰਦਿਆਂ ਮਨ ਗੁਨਾਹਾਂ ਨਾਲ ਭਰਿਆ ਪਿਆ, ਮਨ ਸੈਂਸਿਆਂ ਵਿੱਚ ਹੈ ਤੇ ਸਦਾ ਝੋਰਾ ਹੀ ਹੈ, ਫਿਰ ਰੱਬੀ ਮਿਲਾਪ ਕਦੀ ਨਹੀਂ ਹੋ ਸਕਦਾ। ਇੱਕ ਤੇ ਜੇ ਕੋਈ ਬੰਦਾ ਵਿਛੜਿਆ ਹੋਵੇ ਨਾ, ਉਹਨੂੰ ਤੁਸੀਂ ਫੜ ਕੇ ਮੇਲ ਲਓਗੇ, ਤੇ ਜਿਹੜਾ ਦਾਵਾ ਵੀ ਨਾਲ ਨਾਲ ਇਹ ਕਰਦਾ ਵੀ ਮੈਂ ਮਿਲਿਆ ਹੋਇਆ ਤੇ ਕਰਤੂਤਾਂ ਉਹਦੀਆਂ ਵਿਛੜਿਆ ਵਾਲੀਆਂ ਨੇ, ਉਹਨੂੰ ਦੁਨੀਆਂ ਦੀ ਕੋਈ ਤਾਕਤ ਮੇਲ ਨਹੀਂ ਸਕਦੀ। ਕਿਸੇ ਨੇ ਆਖਿਆ ਮੇਰਾ ਪਤੀ ਚੜ੍ਹਾਈ ਕਰ ਗਿਆ, ਵਿਧਵਾ ਹੋ ਗਈ ਕੋਈ ਤੀਵੀਂ ਔਰਤ ਭੈਣ ਸਾਡੀ, ਤੇ ਉਹਦਾ ਦੁਬਾਰਾ ਵਿਆਹ ਕਰ ਦੇਣਗੇ। ਸਿੱਖੀ ਵਿੱਚ ਵੈਸੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਗੱਲ ਆਖੀ ਹੈ। ਪਰ ਜਿਹੜੀ ਜਿਹਦਾ ਪਤੀ ਵੀ ਸਿਰ ਤੇ ਹੋਵੇ ਪਰ ਫਿਰ ਵੀ ਪਤੀ ਨੂੰ ਪਤੀ ਨਾ ਮੰਨੇ, ਦੁਨੀਆਂ ਦੀ ਕੋਈ ਤਾਕਤ ਉਹਨੂੰ ਮਿਲਾ ਸਕੇਗੀ? ਉਹਨੂੰ ਨਹੀਂ ਮਿਲਾ ਸਕਦੀ ਕੋਈ। ਬਾਬੇ ਨੇ ਆਖਿਆ ਇਹ ਉਹ ਫਸਲਾਂ ਨੇ ਜਿਹੜੀਆਂ ਪਾਣੀ ਨੇ ਸਾੜ ਦਿੱਤੀਆਂ। ਤੋ ਕਈ ਧਰਮੀ ਲੋਕ ਇੱਦਾਂ ਦੇ ਧਰਮੀ ਹੁੰਦੇ ਨੇ। ਫਰੀਦਾ ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਉਹ ਝੂਰਦੀ ਝੂਰਦੀ ਮਰ ਜਾਵੇਗੀ, ਖਤਮ ਹੋ ਜਾਵੇਗੀ। ਤੋ ਗੁਰੂ ਕਿਰਪਾ ਕਰੇ, ਪਾਵਨ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਬਣੇ, ਅਸੀਂ ਰੱਬ ਨੂੰ ਮੰਨਣ ਵਾਲੇ ਨਾਸਤਕ ਨਾ ਬਣੀਏ। ਤੋ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਮਸਕਾਰਯੋਗ ਸਤਿਸੰਗ ਜੀ, ਇਹ ਸਨ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਲੜੀਵਾਰ ਸ਼ਬਦ ਦੀ ਕਥਾ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਰਾਏ ਪਰਿਵਾਰ, ਤੱਬੜ ਪਰਿਵਾਰ, ਤੱਗੜ ਪਰਿਵਾਰ ਅਤੇ ਪੰਨੂ ਪਰਿਵਾਰ, ਅਤੇ ਇਸ ਤਰ੍ਹਾਂ ਬਾਬਾ ਉੱਚਾ ਦੀਆਂ ਸੰਗਤਾਂ ਵੱਲੋਂ। ਸੋ ਆਪ ਸਭ ਨੂੰ ਬੇਨਤੀ, ਲੰਗਰ ਛਕਣ ਦੀ ਕਿਰਪਾਲਤਾ ਕਰਨੀ, ਪਰਿਵਾਰਾਂ ਦਾ ਧੰਨਵਾਦ। ਸੋ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦਾ ਜਥਾ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਮਗੌਤੀ ਸਿਮਰਖੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਕਾਲ ਸਿੱਖ ਸਭ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇ ਕੇ ਨਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕਾਲ ਸਿੱਖ ਸਭ। ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ, ਬਾਂਧ ਬਾਂਧ ਕਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿ ਗਾ ਸਹਾਰ ਦੇ ਸ਼ਹੀਦ ਹੋਏ, ਸਿੱਕਿਦ ਕੇਸਾ ਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲ ਸਹੀ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਿਛਰ ਦੇਹ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮਗਾ ਜੈਕਰ, ਖਾਲਸੇ ਜੀ ਕੇ ਬੋਲ ਬਾਲੇ, ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮਾਤੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਗ੍ਰੀਬ ਨਿਵਾਸ ਜੀ ਪਾਤਸ਼ਾਹ, ਪੰਥ ਦੇ ਸਦਾ ਸਹਾਇ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ, ਓਟਿਆਂ ਦੀ ਓਨੇ, ਆਸਰੇ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੇ ਹਾਜ਼ਰ ਸੁਣ ਕੀਰਤਨ ਕਥਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਪੇਟਾਵਾਂ ਰਸਤਾ, ਅਤੇ ਕੱਪੜੇ ਦਰ ਅਤੇ ਪ੍ਰਵਾਨਗੀਆਂ ਸਿਰ 'ਤੇ ਮਿਹਰ ਪਰਿਆ ਤਕੜਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਸੇਵਾਦਾਰਾਂ ਦੇ ਸਿਰ 'ਤੇ ਮਿਹਰ ਪਰਿਆ ਤਕੜਾ, ਜਿਨ੍ਹਾਂ ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੋਈ, ਮਿਹਰ ਕਰਨੀ, ਸਰਬੱਤ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ, ਪਰਿਵਾਰਾਂ ਦੇ ਕਾਰ ਅਰਦਾਸ ਕਰਨੇ, ਸਿਰ 'ਤੇ ਮਿਹਰ ਪਰਿਆ ਤਕੜਾ, ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਦੀਵਾਨ ਦੀ ਸਮਾਪਤੀ ਹੈ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹੇ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਤੂੰ ਪ੍ਰਭ ਦਾਤਾ ਧਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮਾਂਗੂ ਕਿਸ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਸੁਕਾ ਹੋਟਲ ਗੁਰਸੀ ਵੀ ਹੈ ਐਨੇ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੋਹ ਜਾਏ। ਵਾਹਿਗੁਰੂ ਸਾਹਿਬ ਜੀ ਟੂਡੀ ਮੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਓੜ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਓੜ ਤੁਹਾਰੀ। ਰਹਾਓ ਬਿਨ ਸਿਮਰਨ ਜੋ ਜੀਵਨ ਬਰਨਾ, ਸਰਪ ਜੈਸੇ ਅਰਜਾਰੀ, ਨਾਵ ਕੰਡਣ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਗੁਣ ਦਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਤਾਰੀ, ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਹਾਰੀ। ਗੁਣ ਦਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਤਾਰੀ, ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਤੁਹਾਡਾ ਧੰਨਵਾਦ। ਤੁਸੀਂ ਬੈਠ ਕੇ ਬੜੇ ਪਿਆਰ ਨਾਲ ਕੀਰਤਨ ਸੁਣ ਕੀਤਾ, ਜਥੇ ਦਾ ਧੰਨਵਾਦ। ਉਪਰੰਤ ਅਰਦਾਸ, ਸਤਿਗੁਰੂ ਨੇ ਪਵਿੱਤਰ ਗੁਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਦੋ ਗੱਲਾਂ ਕੀਤੀਆਂ ਸਤਿਗੁਰੂ ਨੇ, ਇੱਕ ਤਾਂ ਪਾਤਸ਼ਾਹ ਨੇ ਕਿਹਾ ਪਰਮੇਸ਼ਰ ਤੋਂ ਭੁੱਲਿਆ, ਉਹਦੇ ਤੋਂ ਦੂਰ ਹੋਇਆ, ਉਹਨੂੰ ਨੂੰ ਵਸਾਰਿਆ, ਉਹਦੇ ਤੋਂ ਵਿਛੜਿਆ, ਧੋਖਾ ਹੀ ਧੋਖਾ, ਛਾਲ ਹੀ ਛਾਲ। ਕਿਹਨੂੰ ਦੇਣਾ ਛਾਲ, ਕਿਹਨੂੰ ਧੋਖਾ? ਆਪਣੇ ਆਪ ਨਾ, ਕਿਸੇ ਨਾਲ ਨਹੀਂ। ਜੇ ਤੂੰ ਨਹੀਂ ਕਰਦਾ ਤਾਂ ਤੇਰੇ ਲਈ ਆਪਣੀ ਜ਼ਿੰਦਗੀ ਦਾ ਧੋਖਾ ਵਾ, ਕਿਸੇ ਨਾਲ ਉਹਦਾ ਕੋਈ ਨਹੀਂ। ਹਰ ਬਿਸਰ ਸਦਾ ਖੁਆਰੀ, ਖੁਆਰ ਹੋਣਾ, ਛਲ ਛਲ, ਤਾਂ ਕੋ ਧੋਖਾ ਕਹਾਂ ਬਿਆ ਪਏ। ਜਿਹੜਾ ਉਹਦਾ ਬਣ ਜਾਂਦਾ ਉਹਨੂੰ ਦੁਨੀਆ ਕੋਈ ਛਲ ਨਹੀਂ ਸਕਦੀ, ਜਿਹਨੂੰ ਤੇਰਾ ਆਸਰਾ। ਆਹ ਦੇਖੋ, ਛੋਟੇ ਛੋਟੇ ਸਾਹਿਬਜ਼ਾਦੇ ਸੀ, ਅਗਲਿਆਂ ਨੇ ਛੋਟਾ ਜਿਹਾ ਦਰਵਾਜ਼ਾ ਬਣਾ ਲਿਆ ਵੀ ਸਿਰ ਝੁਕਾਉਣਗੇ, ਅਸੀਂ ਕਹਾਂਗੇ ਨਾ ਇਹਨਾਂ ਨੇ ਮੰਨ ਲਿਆ ਈਦ, ਈਨ ਮੰਨ ਲਈ। ਪਰ ਉਹਨਾਂ ਨੇ ਪਹਿਲੋਂ ਆਪਣੇ ਪੈਰ ਅੱਗੇ ਰੱਖੇ ਅਤੇ ਨਾਲ ਬੁਲਾਈ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਕੋ ਧੋਖਾ ਕਹਾਂ ਬਿਆ ਪਏ, ਉਹਨਾਂ ਨੂੰ ਆਸਰਾ ਸੀ, ਸਹਾਰਾ ਸੀ ਗੁਰੂ ਗੋਬਿੰਦ ਸਿੰਘ ਦੇ ਹੋਫਰਨ ਸਨ ਸਨ। ਜਦੋਂ ਅਸੀਂ ਉਹਦੇ ਬਣ ਜਾਈਏ ਨਾ, ਖੇਮਾ ਕਰਨਾ, ਸਾਨੂੰ ਦੁਨੀਆਂ ਦੇ ਲੋਕ ਛਲ ਨਹੀਂ ਸਕਦੇ, ਧੋਖਾ ਨਹੀਂ ਦੇ ਸਕਦੇ। ਛੱਲਿਆ ਬੰਦਾ ਉਦੋਂ ਜਾਂਦਾ ਜਦੋਂ ਉਹਦੇ ਤੋਂ ਵੱਖ ਹੁੰਦਾ, ਟੁੱਟਦਾ। ਦੇਖੋ, ਚੱਕੀ ਸਾਰੇ ਆਟੇ ਪੀਹ ਦਿੰਦੀ ਹੈ, ਜਿੰਨੇ ਦਾਣੇ ਪਾ ਦਿਓ ਸਭ ਪੀਸ ਜਾਂਦੇ ਆ, ਪਰ ਜਿਹੜੇ ਕਿੱਲੀ ਨਾਲ ਜੁੜੇ ਰਹਿੰਦੇ ਆ ਨਾ, ਉਹ ਬਚ ਜਾਂਦੇ। ਜਿਹੜਾ ਧੁਰੇ ਨਾਲ ਜੁੜਿਆ ਰਹੇ ਨਾ ਹਮੇਸ਼ਾ ਗੁਰਮੁਖ ਪਿਆਰ, ਉਹ ਬਚ ਜਾਏਗਾ। ਧੁਰਾ ਸਾਡਾ ਕੀ ਆ? ਗੁਰੂ ਬਾਣੀ। ਅਤੇ ਪਾਤਸ਼ਾਹ ਨੇ ਕਿਹਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਭੇ, ਉਹਦੇ ਤੋਂ ਦੂਰ ਹੋਇਆ। ਤਾਂ ਸਤਿਗੁਰ ਕਹਿੰਦੇ ਬਿਨ ਸਿਮਰਨ ਜੋ, ਦੂਸਰੀ ਗੱਲ ਕੀ? ਅਸੀਂ ਤਾਂ ਕਹਿੰਦੇ ਨਾਮ ਸਿਮਰਨ ਬੰਦਗੀ ਦੀ ਕੀ ਗੱਲ ਆ, ਕੋਈ ਨਹੀਂ। ਪਾਤਸ਼ਾਹ ਕਹਿੰਦੇ ਨਾਮ ਤੋਂ ਬਗੈਰ ਬੰਦਗੀ ਅਤੇ ਭਗਤੀ ਤੋਂ ਬਗੈਰ ਇੰਝ ਉਮਰ ਗੁਜ਼ਾਰ ਨਹੀਂ ਜਿਵੇਂ ਸੱਪ ਉਮਰ ਗੁਜ਼ਾਰਦਾ। ਸੱਪ ਦੀ ਉਦਾਹਰਣ ਕਿਉਂ ਦਿੱਤੀ ਆ? ਉਹਨੂੰ ਜਿੰਨਾ ਮਰਜ਼ੀ ਦੁੱਧ ਪਿਆ ਨਾ, ਉਹਨੇ ਜ਼ਹਿਰ ਹੀ ਕਰਨਾ। ਦੂਸਰਾ, ਉਹਦਾ ਕੋਈ ਪੈਰ ਨਹੀਂ ਹੁੰਦਾ, ਕੋਈ ਹੱਥ ਨਹੀਂ ਹੁੰਦਾ, ਕਿਤੇ ਜ਼ਖਮ ਹੋ ਜਾਂਦਾ ਸਰੀਰ 'ਤੇ, ਵਿਚਾਰਾ ਮੱਖੀਆਂ ਵੀ ਨਹੀਂ ਡਾ ਸਕਦਾ। ਕਹਿਣ ਤੋਂ ਭਾਵ ਆ ਕਿ ਇਹੋ ਜਿਹਾ ਜੀਵਨ ਹੈ। ਅੱਗੇ ਨਵ ਖੰਡਣ ਕੋ ਰਾਜ ਕਮਾਵੇ, ਦੁਨੀਆਂ ਦਾ ਰਾਜ ਕਮਾਉਣ ਹੀ ਰਹੇ ਰਾਗ ਲੋਕ। ਤਾਂ ਗੇਮਾ ਕਰਨਾ, ਹਾਲਤ ਕੀ ਹੁੰਦੀ ਹੈ? ਅੰਤ ਚਲੇ ਗੋ ਹਾਰੀ, ਜੀਵਨ ਦੀ ਬਾਜ਼ੀ ਹਾਰ ਕੇ ਜਾਏਗਾ। ਖਜ਼ਾਨਾ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਗੁਣ ਨਿਧਾਨ ਮਾਲਕ ਨੇ, ਗੁਣ ਤਿਨਹੀ ਗਾਏ, ਇਹ ਖਜ਼ਾਨਾ ਮਾਲਕ ਨੇ ਬਖਸ਼ਿਸ਼ ਕੀਤਾ। ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਗਿਰਪਾ ਹੁੰਦੀ ਹੈ ਨਾ, ਉਹੀ ਇਹਦੇ ਤੋਂ ਉਸ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੀ ਬਖਸ਼ ਦਾ ਪਾਤਰ ਬਣਦਾ। ਅਤੇ ਜਿਹੜਾ ਬਣ ਜਾਂਦਾ ਉਹਦਾ ਫਿਰ ਰਿਜ਼ਲਟ ਕੀ ਨਿਕਲਦਾ? ਸੋ ਸੁਖੀ ਆ ਧੰਨ ਉਸ ਜਨਮ, ਉਹ ਸੁਖੀ ਆ, ਉਹਦਾ ਜਨਮ ਧੰਨ ਆ। ਅਤੇ ਸਤਿਗੁਰੂ ਕਹਿੰਦੇ ਮੈਂ ਉਹਦੇ ਤੋਂ ਬਲਹਾਰ ਜਾਂਦਾ, ਸਦਕੇ ਜਾਂਦਾ। ਅਤੇ ਪਾਤਸ਼ਾਹ ਕਹਿੰਦੇ ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ, ਤਿੰਨਾ ਕੇ ਲੈਣ ਜੋ ਤੇਰਾ, ਲੈਣ ਜੋ ਤੇਰਾ ਨਾਂ, ਤਿੰਨਾ ਕੇ ਹੋਂ ਸਤ ਕੁਰਬਾਨੇ ਜਾਊਂ। ਮਾਇਆ ਨੂੰ ਕੋਈ ਨਹੀਂ ਪੁੱਛਦਾ, ਭਗਤਾਂ ਦੇ ਘਰ ਕਿੰਨੀ ਕੁ ਮਾਇਆ ਸੀ, ਉਸ ਸਮੇਂ ਦੇ ਰਾਜੇ ਕਿੱਥੇ ਗਏ,
ਆਜੋ ਅੱਜ ਫਿਰ ਵੀ ਸਾਡੇ ਕੋਲ ਨੇ, ਆਖੋ ਸਤਨਾਮ ਸ੍ਰੀ ਵਾਹਿ ਗੁਰਮੁ ਪਿਆਰੋ, ਜੁੜ ਜਾਓ, ਜੀਵਨ ਸਫਲ ਕਰੋ। ਇਹ ਵਾਰ ਵਾਰ ਨਹੀਂ ਆਉਂਦਾ, ਕਿਉਂਕਿ ਇੱਕ ਵਾਰ ਇਹ ਪੌੜੀ ਤੋਂ ਨਿਕਲ ਗਿਆ, ਫਿਰ ਪਤਾ ਨਹੀਂ ਕਦੋਂ ਮਹਾਰਾਜ ਦੀ ਬਖਸ਼ਿਸ਼ ਹੋਣੀ ਆ। ਗੁਰੂ ਕਿਰਪਾ ਕਰੇ, ਚੜ੍ਹਦੀ ਅਗਲਾ। ਬਹੁਤ ਬਹੁਤ ਧੰਨਵਾਦ, ਲੰਗਰ ਛੱਕ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿ ਜੀ। ਸੋਹਿਲਾ ਰਾਹ ਦੌੜੀ ਦੀ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈਕਰ ਕੀਤੇ ਆਖੀਐ ਕਰਦੇ ਗਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਮਰੋ ਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹਉ ਵਾਰੀ ਜੇ ਸੋਹਿਲੇ ਸਦਾ ਸੁਖੋਇ ਰਹਾਓ, ਨੇਤਰੇ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕੌਣ ਸੰਭਾਰ, ਸੰਮਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣੇ ਸੀ ਸੜੀਆਂ ਜੋ ਹੋਏ ਸਾਹਿਬ ਸਿਓ ਮੇਲ, ਕਰ ਕਰੇ ਹੋ ਪਹੁੰਚਾ ਸਰਣੇ ਨੇ ਪੁੰਨ, ਸਦਨ ਹਾਰਾ ਸਿਮਰਿਆ ਨਾਨ ਸੇ ਦੇਵਾਸਾ ਮੱਲਾ ਪਹਿਲਾ, ਛੇ ਗਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕ ਹੋਵੇ ਸਨੇਕ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਤੋਏ ਰਹਾਓ, ਵਿਸਵੈ ਸੈਂਕੜੀਆ ਪੈਰਾ ਦਿੱਤੀ ਵਾਰੀ ਮਾਂ ਹੋਆ, ਸੂਰਜੇ ਕੋਰੋ ਤਨੇਕ ਨਾਨ ਕਰਤੇ ਕੇ ਤੇਵੇ ਰਾਤ ਰਾਸੀ ਮੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੁਮ ਲਿਆਨੋ ਪਹੁੰਚ ਅਵਰੋ ਕਰੈ ਸਰਬਣ ਰਾਇ ਫਲੰਜ ਜੋਤੀ, ਕੈਸੀ ਆਰਤੀ ਹੋਏ ਪਾਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇਰੀ ਰਹਾਓ, ਸਹਿ ਸਤਾਵ ਨੈਨਾ ਨੈਨੈ ਤੋਹੇ ਕੋ, ਸਹਿਸ ਮੂਰਤ ਨੰਨਾ ਇੱਕ ਤੋਹੀ, ਸਹਿਸ ਪਦ ਬਿਮਨ ਇੱਕ ਪਦ ਗੰਧ ਬਿਨ, ਸਹਿਸ ਪਾਗਾਂ ਦੇ ਚਲਤ ਮੋਈ, ਸਾਮੈ ਜੋ ਜੋ ਤੈ ਸੋਏ ਤੇਰੇ ਚਰਨ ਸਾਮੈ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਰ ਮਗਰਾਂ ਲੋਤ ਮਨੰਦ ਨੂੰ ਮਯਾਈ ਪਿਆਸਾ, ਕਿਰਪਾ ਜਲ ਦੇ ਨਾਨ ਸਾਰ ਗੂਜਾ ਤੇ ਤੇਰੇ ਨਾਂ ਵਾ ਸਾਰਾ, ਗੌੜੀ ਪੂਰਵੀ ਮੱਲਾ ਚੌਥਾ, ਕਾਮ ਗ੍ਰੋਹ ਨਗਰ ਬੋ ਪਰਿਆ ਮਿਲ ਸਾਧੂ ਖਰਲ ਗੰਡਾਹੇ, ਪੂਰਬ ਲਿਤਲੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾਏ, ਕਰ ਸਾਧੂ ਲੀਪਨ ਵੱਡਾ ਹੈ ਕੱਢ ਡੋਤ ਪਨ ਵੱਡਾ ਹੈ ਰਹਾਓ, ਸਾਗ ਤਾਰਾ ਸਾਧ ਨਾ ਜਾਣਿਆ ਤੇਨੇ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲਾ ਚਵੇ ਦੋ ਪਾਵੇ ਜਮ ਕਾ ਸਹਿਸ ਡੰਡਾ ਹੈ, ਹਰ ਜਨ ਹਰਾ ਨਾਮ ਸਮਾਣੇ ਦੋ ਜਨ ਮਨ ਭੋਖੰਡਾ ਹੈ, ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਾਣ ਬ੍ਰਹਮੰਡਾ ਹੈ, ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਰਾ ਬੜ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ, ਗੌੜੀ ਪੂਰਵੀ ਮੱਲਾ ਪੰਜਵਾਂ, ਕਰੋ ਬੇਨੰਤੀ ਸੁਨ ਮਰਮੀਤਾ ਸੰਧ ਡੈਲ ਗੀ ਬੇਲਾ, ਇਆਂ ਗਾੜ ਚਲੋ ਹਰ ਲਾ ਹਯਾ ਗੇ ਬੰਸ ਵੇਲਾ, ਔਦ ਘੜੇ ਦਿਨ ਸਰਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ, ਇਹ ਸੰਸਾਰ ਬੇਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਰਸ ਅਗਾਤ ਕਥਾ ਤੈ ਜਾਣੀ, ਜਾ ਕੋ ਆਏ ਸੋਇ ਬੇਹਾਜੋ ਹਰ ਗੁਰ ਤੇ ਮਨ ਬਸੇਰਾ ਨੀ ਕਰ ਮਹਿਰ ਪਾਉ ਸੋ ਸਹਿਜੇ, ਬੌਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਦਾਤੇ।

ਲਕਸ਼ਣ ਦੇਹ ਜੀ ਮੈਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਦਾ ਪ੍ਰਭ ਦਾ ਗੁਰ ਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ

सुन तटिया तोद डिठे सचे पातशाह माल जन्म जन्म दी कटिया सजा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅਮਰੀ ਗਣਤ ਨਾ ਗਣੀਆਂ

ਚਰਨ ਠਾਕਰ ਕਿਰਦੇ ਸੰਭਾਣੇ, ਕਲ ਕਲੇ ਸਭ ਤੋਂ ਪਿਆੜੇ, ਸ਼ਾਂ ਸੂ ਸਾਹਿਤ ਉਪਜੀ, ਸਾਧੂ ਸੰਗਤ ਵਾਸਾ ਜੀ ਆਓ। ਲਾਗੀ ਪ੍ਰੀਤ ਨ ਟੁੱਟੇ ਮੂਲ,

ਤਨ ਅੰਤਰ ਸਾਤ ਸੰਬਾਣੀ ਤੇ ਬਤੇ ਅਗਾਹੇ ਰਹਿ ਜਾਂਦੇ ਰਹੇ ਸਤਿਗੁਰੂ ਕੀ ਦਲਾਸਾ ਜੀ ਹੋ ਜਿਸ ਕਾ ਸਾਧਨ ਦੇ ਬਲ ਪਾਇਆ ਕਰਕੇ ਪਰਮ ਸੰਗ ਮਲਾਇਆ ਆਵਣ ਜਾਣ ਰਹੇ ਬਡਪਾਗੀ

ਪਿਆ ਪਰਮੇਸਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਗਿਆ ਕਲੇਸ਼ ਪਿਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ, ਜਿਸ ਕੈ ਸੇ ਤਿਨਹੀ ਪਰ ਪਾਰੇ, ਪਾਰ ਬੰਪ ਪੈ ਰਖਵਾਰੇ, ਸੁਣੀ ਬਿਨੰਤੀ ਠਾਕਰ ਮੇਰੇ, ਪੂਰਨ ਹੋਈ ਕਾਲਾ।

ਮਨ ਕੀ ਏਸ ਭਜਾਉਣ ਹਾਰਾ ਸਦਾ ਸਦਾ ਜਾਈ ਬਹਾਰਾ ਨਾਨਕ ਦਾਮ ਦੀ ਕੀ ਹੈ ਦੁਖ ਪੰਜੋ ਰੱਤੇ ਰੰਗ ਰਸਾਲੀ ਜੀਓ।

ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦਖਾਲਾ ਜੀ ਉਹ ਮਾਜ ਮਹਲਾ ਪੰਜਵਾ ਪਾਰ ਬ੍ਰਹਮ ਬ੍ਰਹਮੇਗ ਪਠਾਇਆ ਜਲ ਥਲ ਮਈਅਲ ਤਹਿ ਦਿਸ ਵਸਾਇਆ ਸ਼ਾਂਤ ਪਈ ਪੂਜੀ ਸਭ ਤੇ ਨਾ ਆਨੰਦ ਪਿਆਸੋ

ਬਣੇ ਕੀਤੇ ਨੂੰ ਆਪ ਪ੍ਰਤਪਾਲੇ ਪਾਏ ਪੈਰੀ ਤਿਸੇ ਮਨਾਈ ਲਿਓ ਜਾਂ ਕਿਸਨ ਪਿਆਗਤ ਪਾਈਏ ਸਾਸ ਸਸਰ ਨਾਮ ਤੇ ਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੇ ਕੀ ਅਜਾਈ ਲਿਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸਾਚਾ ਸਾਹਿਬ ਗੁਣੀ ਗਹਿਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨਤੀ ਆਠ ਪੈਰ ਤੁਧ ਧਿਆਈ ਜੀਓ

ਨਾਮ ਅਮਰ ਰੂਪ ਸਭ ਨਵਾਰੇ ਨਾਮ ਦਾਸ ਕੀ ਪ੍ਰਾਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਰ ਮਹੱਲਾ ਪੰਜਵਾ ਕੀਨੀ ਦਿਆ ਗੋਪਾਲ ਗੁਰਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿੰਨ ਕਰਤੇ ਦੁੱਖਾ ਡੇਰਾ ਢਾਇਆ ਜੀਓ ਮਾਨ ਦਾਨ ਵਸਿਆ ਸੱਚਾ ਸੋਈ ਬਿਗੜਾ ਤਨ ਦਿਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸਮੇਂ ਆਇਆ ਜੀਓ ਜੋਗ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਛੂ

ਸੱਚ ਵਡਾਈ ਕੀ ਨਾ ਪਾਈ ਕੁਦਰ ਕਰਨ ਨਾ ਕਰਨ ਜਾਈ ਹੀ ਧਿਆਇ ਧਿਆਇ ਜੀਵੇ ਜੰਤੇ ਸੱਚ ਸ਼ਬਦ ਮਨ ਮਨ ਜੀਆ ਸੱਚ ਰੰਗ ਵਡਭਾਗੀ ਪਾਈਐ ਗੁਰ ਪ੍ਰਸ਼ਾਦੀ ਹਰ ਗੁਣ ਗਾਈਐ ਰੰਗ ਰਤ ਤੇਰੇ ਤੁਧ ਪਾਵੇ ਸੱਚ ਨਾਮ ਨਿਸਾਨ ਜੀਓ ਸੱਚੇ ਅੰਦਰ ਜਾਣੇ ਕੋਈ ਥਾਂ ਤਰੰਤਰ ਸੱਚਾ ਸੋਈ ਹੀ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੇ ਜਾਣੇ ਜੀਓ ਮਹਾਜ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜ ਜੀਵਨ ਸਬਲ ਤਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਤੇ ਅੰਤਰ ਬਾਰ ਪ੍ਰਸਾਤੇ ਵੈਭਵ ਵਰਮ ਖੋਇਆ ਗੁਰ ਪੂਰੇ ਦੇਖਾ ਸਭ ਨਹੀਂ ਜਾਈ ਜੀਓ ਪ੍ਰਭ ਸਮਰਾਥ ਵੜੀ ਉਚਾ ਪਾਰਾ ਮੌਨਿਤ ਨਾਮ ਪਰੇ ਭੰਡਾਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਾਈ ਜੀ।

ਮਨ ਨਾਨਕ ਜਨਮ ਗੈ ਸਦਾ ਸਦਾ ਹਰ ਧਿਆਈ ਜੀਓ ਮਾਰ ਮਹਲਾ ਪੰਜਵਾ ਐ ਤੇ ਦੋਹੇ ਆ ਗਏ ਆਪੇ ਜੀ ਜਮ ਸਭ ਤੇਰੇ ਥਾਪੇ ਤੁਸ ਬਿਨਾ ਵਰਨਾ ਕੋਈ ਕਰਤੇ ਮੈਂ ਤਰੇ ਉੱਟ ਮਾਰੀ ਜੀਓ ਰਸਨਾ ਜਪ ਜਪ ਜੀਵੈ ਸਵਾਮੀ ਪਾਰ ਬ੍ਰਹਮ ਪਰ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਭ ਪਾਇਆ ਸੋ ਜਨਮ ਨ ਜੂਵੇ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨ ਜਨ ਕਰੋ ਗਵਾਇਆ ਹਰ ਕੀਰਤਨ ਗਾਵੋ ਤੇ ਰਾਤੀ ਸਭਨਾ ਇਹ ਆਕਾਰੀ ਜੀਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਕੜ ਕੜ ਅੰਤਰ ਪਾਰ ਬ੍ਰਹਮ ਸ਼ਿਕਾਰਿਆ ਇੱਕ ਸੁਭਣ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਝ ਮਹਲਾ ਪੰਜਵਾ ਮਾਨ ਤਾਂ ਰਾਮ ਪਿਆਰੇ ਸਰਬਤੀ ਜੇ ਆਪਣਾ ਵਾਰੇ ਆਠ ਪੈਰ ਗੋਬਿੰਦ ਗਾਈਏ ਬਿਸ਼ਨਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਸੰਗ ਵਿਚਾਰ ਆਓ ਸਾਧੂ ਸੰਤ ਰਿਜੇ ਸਾਗਰ ਕਟੀਏ ਜਮਕੀ ਪਾਸਾ ਜੀ ਆਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਪੇਵਾ ਕਾਮ ਕ੍ਰੋਧ ਕਿਲਵੇ ਗੁਰ ਕਾਟੇ ਪੂਰਨ ਹੋਈ ਆਸਾ ਜੀ ਆਓ ਪੂਰਨ ਭਾਗ ਪੈ ਜੇ ਪ੍ਰਾਣੀ ਸਾਸ ਮਿਲ ਸਾਰ ਪਾਣੀ ਨਾਨਕ ਨਾ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਿਸ਼ਤੋ ਦਾਸਾ ਜੀਓ ਮਾ

ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜਿਉ ਜਾ ਕੇ ਗ੍ਰਹਿ ਨਵੇਂ ਹਰ ਪਾਈ ਤਿਸ ਮਿਲਿਆ ਜਿਪੁਰ ਕੰਬਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਸਭਨਾ ਗੱਲਾਂ ਜੋਗਾ ਜਿਉ ਕਿਨ ਮੈਂ ਥਾਪੇ ਉਥਾਪਣ ਹਾਰਾ ਆਪ ਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਜੋਗਾ ਜੀਓ ਅੰਚਲਾ ਸਭ ਸਿਸ਼ਤਰਾਈ ਆਪਣਾ ਨਾਮ ਆਪ ਜੇ ਪਾਈ ਗੌਰ ਬੋਧ ਪਾਇਆ ਕਿਰਪਾ ਤੇ ਨਾਨਕ ਤੁਰ ਸੰਯੋਗਾ ਜੀਓ ਮਾਜ ਮਹੱਲਾ

ਜੀ ਸ਼ਬਦ ਸੁਹਾਵਣਿਆ, ਅਮਰ ਨਾਮ ਸਦਾ ਜੋ ਦਾਤਾ, ਗੁਰਮਤਿ ਮਨ ਵਸਾਵਣਿਆ ਰਹਾਉ। ਨਾ ਕੋ ਮੇਰਾ ਹੋ ਕਿਸ ਕੇਰਾ, ਸਾਚਾ ਠਾਕੁਰ ਤੇ ਪਵਨ ਮੇਰਾ। ਹੋ ਮੈਂ ਘਰ ਘਰ ਜਾਏ ਕਨੇਰੀ, ਘਰ ਅਗਨ ਪਛਤਾਣਿਆ, ਹੁਕਮ ਸਿਆਣੇ ਸੋ ਹਰ ਗੁਣ ਵਖਾਣੇ।

ਮਾਨਵ ਭੋਲਾ ਠਾਉਰ ਨ ਪਾਏ, ਜਮ ਦਰਬਾਦਾ ਚੋਟਾ ਖਾਏ, ਸਭਨਾ ਕਾ ਦਰ ਲੇਖਾ ਸੱਚੇ ਸੂਤ ਸੁਨਾਮ ਸੁਹਾਵਣਿਆ। ਮਾਨਵ ਭੋਲਾ ਠਾਉਰ ਨ ਪਾਏ, ਜਮ ਦਰਬਾਦਾ ਚੋਟਾ ਖਾਏ, ਬਿਨਾਂ ਵੇਖੋ ਸੰਗ ਨ ਸਾਥੀ, ਮੂਤੇ ਨਾਮ ਧਿਆਵਣਿਆ। ਸਵਾਗਤ ਕੂੜੇ

ਤੋ ਜਾਹੀ ਝੂਠ ਸੁਨੀ ਤੋ ਵਹਿਤਾਹੀ ਅਵਗਣ ਮੁੱਠੀ ਮੈਲ ਨਾ ਪਾਏ ਅਵਗਣ ਗੁਣ ਬਖਸ਼ਿਆ ਹੁਣਿਆ ਫੇਰੀਏ ਜਨ ਜਾਤਾ ਪਿਆਰਾ ਗੁਰਮੁਖ ਬੁਝੇ ਤਦ ਵਿਚਾਰਾ ਆਉਣ ਜਾਣ ਠਾਕ ਰਹਾਏ ਸੱਚੇ ਨਾਮ ਸਹਾਉਣਿਆ ਗੁਰਮੁਖ ਬੁਝੇ ਕਦ ਕਹਾਵੇ ਸੱਚੇ ਠਾਕ ਸੱਚੇ ਪਾਵੇ ਨਾਮ ਸੱਚ ਕਹਿ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਜ ਮਹਲਾ ਤੀਜਾ ਕਰ ਪਹਿਲਾ ਕਰਮ ਹੋਏ ਸਤਿਗੁਰੂ ਮਿਲਾਵੇ ਸੇਵਾ ਸੁ ਸਭ ਚਿਤ ਲਾਏ ਸੇਵਾ ਸੋ ਸਭ ਚ ਲਾਇਆ ਮੈਂ ਮਾਰ ਸਦਾ ਸੋ ਪਾਇਆ ਮਾਇਆ ਮੋਹ ਚਕਾਵਣਿਆ ਹੋ ਵਾਰੀ ਜਿਉ ਵਾਰੀ ਸਤਿਗੁਰ ਕੈ ਬਲ ਹਾਰਣਿਆ ਗੁਰਮਤਿ ਪ੍ਰਗਾਸ ਹੋਆ ਜੀ ਅੰਦਰ ਹਰ ਗੁਣ ਗਾਵਣਿਆ ਰਾਹੋ ਤਨ ਕੋਜੇ ਤਨ ਨਾ ਪਾਏ ਤਾਗ ਤਾਕੇ ਰਾਹ ਰਹਾਏ ਗੁਰ ਕੀ ਬਾਣੀ ਅੰਦਰ ਗਾਵੇ ਸਾਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤਾ ਸੰਖਾ ਗੁਰਮੁਖ ਸਾਜ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੇ ਨਾਹੀ ਗੁਰ ਪ੍ਰਸ਼ਾਦੀ ਮਨ ਵਸਾਈ ਅੰਦਰ ਸਦਾ ਰਹੇ ਰੰਗ ਰਾਤਾ ਤਾਂ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੀ ਪਰਮ ਪਲਾਣੀ ਅਗਿਆਨੀ ਅੰਦਾ ਮਗ ਨ ਜਾਣੇ ਫਿਰ ਫਿਰ ਆਵਣ ਜਾਵਣਿਆ ਸੇਵਾ ਤੇ ਸਦਾ ਸੋ ਪਾਇਆ ਮੈਂ ਮੇਰਾ ਠਾਕ ਰਹਾਇਆ ਗੁਰ ਸਾਖੀ ਮੜਿਆ ਦਿਆ ਰਹਾ ਭਜਕ ਪਾਠ ਕਲਾ ਬਣਿਆ ਹੋ ਮੈਂ ਮਾਰ

ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਰਨਿਆ ਬਾਜ ਮਹੱਲਾ ਪੰਜਵਾ ਬਾਜ ਮਹੱਲਾ ਤੀਜਾ ਮੇਰਾ ਪ੍ਰਗਟ ਨਿਰਮਲ ਗੁਮਾ ਪਾਰਾ ਬਿੰਦ

ਨਾਮ ਹੋਵੇ ਸੋਈ ਬੂਝੈ ਗੁਣ ਕੈ ਗੁਣੀ ਸਮਾਵਣਿਆ ਹੋ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸਜ ਲਾਗੈ ਸੇ ਅੰਦਰ ਜਾਗੇ ਦਰ ਸੱਚੇ ਸੋ

ਸਾਹਿਬ ਲਾਜੋ ਕਿਤੇ ਅਤ ਪਾਏ ਪੂਰਨ ਲਿਖਿਆ ਸੋ ਮਿਲਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇ ਬੜਪਾਗੀ ਪੂਰੇ ਕਰਮ ਲਾਵਣਿਆ ਏੜੀਏ ਤਨ ਅੰਦਨ ਸੁੱਤੀ ਕੰਧ ਉਸਾਰੀ ਅਵਗਣ ਮੁੱਤੀ ਅੰਦਰ ਸਦਾ ਫਿਰੇ ਬੇਲਾ ਦੀ ਬਿਨ ਫਿਰ ਨੀਂਦ ਨਾ ਪਾਵਣਿਆ ਏੜੀਏ ਸੋਦਾਤਾ ਜਾਤਾ ਹੋਮੇ ਮਾਰ ਗੁਰ ਸ਼ਬਦ ਪ੍ਰਸ਼ਾਤਾ ਸੇਜ ਸਹਾਵੀ ਸਦਾ ਪਿਰ ਰਾਵੈ ਸੱਚ ਸ਼ਿੰਗਾਰ ਬਣਾਵਿਆ ਲਗਜ ਰਾਸੀ ਜੀ ਉਪਾਏ ਜਿਨੂੰ ਨਰ ਕਰੇ ਤਿਸ ਗੁਰ ਮਲਾਏ ਖਿਲ ਵਹਿ ਕਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ

ਮਨ ਮੋਹ ਪਾਪ ਬਚਾਵਣਿਆ ਕਿੰਗਰਾ ਕਿਕਰਾਂ ਰਾਤੇ ਜੋ ਤੁਦ ਆਪ ਲਿਵਲਾਹੇ ਪਾਏ ਭਗਤ ਤੇਰੇ ਮਨ ਪਾਏ ਸਤਿਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਭਜਾਵਣਿਆ ਹਰ ਜਿਉ ਤੇਰੀ ਸਦਾ ਸੁਣਾਈ ਆਪੇ ਬਖਸ਼ੇ ਦੇ ਵਡਿਆਈ ਜਮ ਗਾਲ ਤੇ ਨਿਰਣਾਵੇ ਜੋ ਹਰਾ ਨਾਮ ਤੇ ਆਵਣਿਆ ਆਉਂਦਿਆਂ ਰਾਤੇ ਜੋ ਹਰ ਪਾਏ ਮੇਰੇ ਪ੍ਰਾਮੇਲੇ

ਤਾਪੈ ਦੋਖਨ ਹਾਂ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਨ ਮਨ ਸੱਚ ਸਮਾਉਣਿਆ ਹੋ ਵਾਰੀ ਜਿਉ ਵਾਰੀ ਅਰਕੇ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਜਿੱਤ ਲਾਇਆ ਗੁਰਬਤੀ ਸਾਹਿਬ ਸਮਾਉਣਿਆ ਰਹਾਓ ਕਾਇਆ ਕੱਚੀ ਕੱਚਾ ਸੀਰ ਹੰਡਾਏ ਦੂਜੇ ਲਾਗੇ ਮਹਿਲ ਨਾ ਪਾਏ ਆਮਦਨ ਚਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁਤ ਦੁੱਖ।

ਸਮਾਹੁਣਿਆ ਪੈ ਪਾਏ ਸ਼ਿੰਗਾਰ ਬਣਾਏ ਗੁਰ ਪ੍ਰਸ਼ਾਦੀ ਮਹਿਲ ਘਰ ਪਾਏ ਹਮ ਦਿਨ ਸਦਾ ਰਵੇ ਰਾ ਦਿਨ ਰਾਤੀ ਮਜੀਠੇ ਰੰਗ ਬਣਾ ਹੁਣਿਆ ਸਭਨਾ ਪਿਰ ਵਸੇ

ਸਾਚੇ ਪੂਰੇ ਕਰਨ ਤੋਂ ਕਾਮਣਿਆ। ਮੈਂ ਹੋਰ ਨਾ ਕੋਈ ਤੁਦੇ ਜਿਹਾ, ਤੇਰੀ ਨਜ਼ਰੀ ਸੀ ਜਿਸ ਦੇਹਾ। ਆਮਦਨ ਸਾਹ ਸੰਭਾਲ ਹਰ ਰੱਖ ਗੁਰਮੁਖ ਸਾਹਿਬ ਸੰਭਾਵਣਿਆ। ਤੁਦ ਜੇਵਡ ਮੈਂ ਹੋਰ ਨਾ ਕੋਈ, ਤੁਦ ਆਪੇ ਸਿਜੀ ਆਪੇ ਗੋਈ। ਤੂੰ ਆਪੇ ਹੀ ਕਰ ਪੰਗ ਸਵਾਰੇ, ਨਾਨਕ ਨਾਮ ਸੁਹਾਵਣਿਆ। ਮਾਜ ਮਹੱਲਾ ਤੀਜਾ, ਸਭ ਕੱਢ ਆਪੇ ਭੋਗਣ ਹਾਰਾ, ਅਲਖ ਵਰਤੇ ਅਗਮ ਅਪਾਰਾ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸਹਿਜ ਸੁਹਾਵਣਿਆ। ਓਂ ਵਾਰੀ ਜੋ ਵਾਰੀ ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਬੂਝੈ ਤਾਂ ਮਨ ਸਿਉਂ ਲੂਝੈ, ਮਨਸਾ ਮਾਰ ਸੁਹਾਵਣਿਆ। ਪੰਜ ਦੋਦ ਮੂਹੇ

ਜਾਈਏ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਬਾਜ ਮਹੱਲਾ ਤੀਜਾ। ਆਪੇ ਰੰਗੇ ਸਹਿ ਸਭਾਏ, ਗੁਰ ਕੇ ਸ਼ਬਦਾ ਰੰਗ ਚੜਾਏ, ਮਾਤਾ ਰਤਾ ਰਸਰਾ ਰੰਗ ਚਲੂਲੀ, ਹੈ ਪਾਏ ਰੰਗ ਚੜਾਵਣਿਆ। ਹਉ ਬਾਰੀ ਜਿਉ ਬਾਰੀ, ਨਿਰਭਉ ਮਨ ਵਸਾ ਬਣਿਆ, ਗੁਰ ਕਿਰਪਾ ਤੇ ਅਨਿਰਭਉ ਧਿਆਇਆ, ਬਿਗ ਪਉ ਜਲ ਸ਼ਬਦ ਤਰਾਮਣਿਆ। ਰਹਾਉ ਮਨ ਮੋਹ ਮੁਕਰੇ ਚਿਤ ਰਹਾਇ, ਨਾ ਤਾ ਦੋਤਾ ਥਾਏ ਨਾ

ਪਾਈਏ ਮੋਤਵਾਰ। ਅਨ ਦਿਨ ਬਾਣੀ ਸਭ ਸੁਣਾਏ, ਸੱਜ ਰਾਤੇ ਰੰਗ ਰੰਗਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਾ ਮੋਇਆ ਸਹਿ ਸਬਾਏ। ਸੱਚੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਾਜ ਮਿਲਾਵਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜ ਸਹਿਜੇ ਸੁਖ ਸਮਾਵੇ। ਓਮ ਬਲਹਾਰੀ ਸਦਾ ਤਿੰਨ ਬਿਟੋ।

ਵਾਰੀ ਉਹ ਵਾਰੀ ਦੀ ਉਹ ਵਾਰੀ ਸਤਸੰਗ ਦੇ ਮੇਲ ਮਲਾ ਬਣਿਆ ਹਰ ਸਤ ਸੰਗ ਦੇ ਆਪੇ ਮੇਲੇ ਗੁਰ ਸ਼ਬਦੀ ਹਰ ਗੰਗਾ ਬਣਿਆ ਰਹਾਉ ਸਤਗੁਰ ਸੇ ਵੀ ਸਭ ਸਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੇ ਮੈਂ

ਸ਼ਬਦ ਹੀ ਸਾਰ ਸਮਾਵਣਿਆ। ਬਿਨ ਸਤਿਗੁਰ ਕਿਉ ਨ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪਾ ਮਿਲਿਆ ਸਹਿਜੇ ਸਹਿਜ ਸਮਾਵਣਿਆ। ਗੁਰਮੁਖ ਸੋ ਇੱਕ ਸੋ ਲਿਵ ਲਾਏ, ਦੂਜਾ ਪ੍ਰਭੂ ਸ਼ਬਦ ਜਲਾਏ, ਕਾਇਆ ਅੰਦਰ ਵੰਡ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮਾ ਕਰਨੀ ਅਰੰਤ ਕੀਰਤ ਸਾਰ, ਗੁਰਮੁਖ ਪਾਏ ਮੋਹ ਦੁਆਰ, ਅੰਦਰ ਰੰਗ ਦਾਤਾ ਗੁਣ ਗਾਵੇ, ਅੰਦਰ ਮਹਿਲ ਬਲਾਵਣਿਆ। ਸਤਿਗੁਰ ਦਾਤਾ ਮਿਲੇ ਮਲਾਇਆ, ਪੂਰੇ ਪਾਵਨ ਸ਼ਬਦ ਵਸਾਇਆ, ਨਾਨਕ ਨਾਮ

ਸਾਜਵ ਨੰਜੇ ਸਾ ਸੰਗਾਰੇ ਸਾਜਵ ਬਾਰਕ ਰਾਮਣਿਆ ਹੋ ਵਾਰੀ ਜਿਓ ਵਾਰੀ ਹਰ ਗੁਣ ਅੰਦਰ ਗਾਵਣਿਆ ਹੋਂ ਤੇਰਾ ਤੋਂ ਠਾਕਰ ਮੇਰਾ ਸ਼ਬਦ

ਤੇ ਪਾਉਣਿਆ। ਸਤਿਗੁਰ ਨਾ ਸੇਵੈ ਮੂਰਖੰਦ ਗਵਾਰਾ, ਓ ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ। ਮਰਮ ਜੰਮੇ ਫਿਰ ਫਰਿਆਵੈ, ਜਮਦਰ ਝੂਟਾ ਖਾਵਣਿਆ। ਸ਼ਬਦੇ ਸਾਹ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ। ਸੱਚੇ ਸਿਰ ਸਦਾ ਸੋ ਪਾਇਨ, ਨੌਨੇ ਨਾਮ ਮਨ ਵਸਾਵਣਿਆ। ਸੋ ਥਾਨ ਸਹਾਇਆ ਵਾ ਸੋ ਥਾਨ ਸਹਾਇਆ, ਜੋ ਹਰ ਮਨ ਪਾਇਆ। ਸਤ ਸੰਗਤ ਬੈ ਹਰ ਗੁਣ ਗਾਇਆ, ਅੰਦਰ ਹਾਸਲ ਆਏ ਸਾਜਾ। ਨਿਰਮਲ ਨਾਦ ਵਜਾਵਣਿਆ, ਮਨਮੋ ਖੋਟੀ ਰਾਤ ਖੋਟਾ ਪਸਾਰਾ, ਧੂੜ ਕਮਾਉਂਦ ਲਾਗੇ ਪਾਰਾ। ਪਰ ਮੈਂ ਭੁੱਲੇ ਫਿਰ ਦਿਨ ਰਾਤੀ, ਮਜਾਵਰ ਜਨਮੇ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅੱਤ ਪਿਆਰਾ, ਪੂਰੇ ਗੁਰ ਕੇ ਸ਼ਬਦਾ ਦਾਰਾ। ਨਾਨਕ ਨਾ ਮਿਲੇ ਵਡਿਆਈ, ਦੁੱਖ ਸੁਖ ਸਮ ਕਰ ਜਾਣਿਆ। ਮਾਜ ਮਹੱਲਾ ਤੀਜਾ, ਤੇਰੀ ਅਖਾਣੀ ਤੇਰੀ ਬਾਣੀ, ਬਿਨ ਨਾਵੇਂ ਸਭ ਪਰਮ।

ਵਾਰੀ ਜਿਉ ਵਾਰੀ ਆਸੇ ਦੀ ਚੇਲਾ ਹੋਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਉਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕੀ ਸੇ ਪਾਏ ਜੇ ਹੀ ਮਨਸਾ ਕਰ ਲਾਗੇ।

ਤਰ ਮੈਂ ਲਾਗੀ ਬਹੁ ਦੂਜੇ ਪਾਏ ਤਾੜ ਤੀਰ ਦਸੰਦਰ ਪਵੇ ਹੰਕਾਰੀ ਰੋਮ ਹੋਣ ਵਧੇਰੇ ਹੋਵੇ ਮੱਲਾ ਮੜਿਆ ਸਤਿਗੁਰ ਸੇਵੇ ਤਾਂ ਮਰ ਜਾਏ ਜੀਵਤ ਮਰਿਆ ਸੋ ਜੇ ਲਾਏ ਆਨੰਦ ਮਸਾ ਮੈਂ ਨ ਲਾਗੇ ਸਾ ਲਾਗੇ ਮੈਂ ਰਗਵਾ ਬਣਿਆ ਬਾਜ ਗੁਰੂ ਹੈ ਅੰਧ ਗਬਾਰਾ ਅਗਿਆਨੀ ਅੰਧਾ ਅੰਧ ਅੰਧੇ ਅੰਧਾਰਾ ਵਾਹਿਗੁਰੂ ਹੈ ਅੰਧ ਗਬਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਬੇਟਾ ਕੇ ਕੀੜੇ ਬੇਟਾ ਕਮਾਵੇ ਫਿਰ ਬੇਟਾ ਮਾਵੇ ਬਚਾ ਬਣਿਆ ਮੁਕਤੇ ਸੇਵੈ ਮੁਕਤਾ ਹੋਵੇ ਮੁਕਤੇ ਸੇਵੈ ਮੁਕਤਾ ਹੋਵੇ ਹਮੇ ਮਮਤਾ ਸ਼ਬਦ ਦੇਖੋ ਹੈ ਅੰਧੇ

ਸੇਜਨ ਰਾਤੇ ਗੁਰ ਸ਼ਬਦ ਰੰਗਾਏ ਆ ਰੰਗ ਚੜਿਆ ਆਤੇ ਪਾਰਾ ਆ ਰਸ ਰਸ ਗੁਣ ਗਾਮਨਿਆ ਗੁਰਮ ਕਰੇ ਦਸੇ।

ਵਿਖਰੇ ਬਿਤਾਲੇ, ਜਿੱਥੇ ਵਤ ਹੋਵੇ ਤਿੱਥੇ ਕੋਈ ਨਾ ਪਾਵੇ। ਮਨਮੁਖ ਪਰਮ ਭੁਲਾਵਣਿਆ, ਆਪੇ ਦੇਵੇ ਸ਼ਬਦ ਬੁਲਾਏ, ਮੈਲੀ ਮੈਲ ਸਹਿ ਸੋ ਪਾਏ ਨਾ।

ਘਰ ਪਹੁੰਚਾਵਣਿਆ ਇਹ ਜਗ ਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀਂ ਖਾਲੀ ਜਿਹੀ ਵਾਸਨਾ ਪਾਏ ਤੇ ਹੀ ਵਰਤੇ ਵਾਸੂ ਵਾਸ ਜਣਾਉਣਿਆ ਮਨ ਮਰੋਗੀ ਹੈ ਸੰਸਾਰਾ ਸੁਖਦਾਤਾ ਵਿਸਿਆ ਗਮਾ ਪਾਰਾ ਦੁਖੀਏ ਨਿਤ ਗ੍ਰਹਿ ਬਿਲਾ ਤੇ ਬਿਨਗੋ ਸ਼ਾਮ ਨਾ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੇ ਆਪ ਕਰੇ ਤਾਂ ਹੁਕਮ ਪਛਾਣੇ ਜੇ ਹਾਂ ਅੰਦਰ ਪਾਏ ਤੇ ਹਾਂ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਜੇ ਲਾਏ ਲੈ ਸੋ ਨਿਰਮਲ ਹੋਈ ਨਾਨਕ ਨਾ ਵਸੇ ਘਟ ਅੰਤਰ ਜੇ ਦੇਵੇ ਸੋ ਪਾਵਣਿਆ ਬਾਜ ਮਹਲਾ ਤੀਜਾ ਅੰਮ੍ਰਿਤ ਨਾਮਨ ਵਸਾਏ ਓਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਓ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅਮਰ ਨਾਮ ਪਿਆਵਣਿਆ ਰਾਹੁ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅਕਾਰ ਅੰਮ੍ਰਿਤ ਕਦਾ ਕਹੇ ਸਦਾ ਦਿਨ ਰਾਤੀ ਅਵਰਾਇਆ ਅੰਮ੍ਰਿਤ ਰੰਗ ਰਤਾ ਲਿਵਲਾਏ ਅੰਮ੍ਰਿਤ ਗੁਰ ਪ੍ਰਸ਼ਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਾਤਾ ਨੇ ਅੰਮ੍ਰਿਤ ਪਿਆਵਣਿਆ ਸੋ ਕਿ ਚਿੱਤ ਨਾ ਹੋਈ ਜੇਦਾ ਹੁ ਮਿਲ ਨਾ ਸਕੇ ਕੋਈ ਹੁਕਮ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਅੱਜ ਹੁਕਮ ਕਰਤੇ ਹਰ ਤਕੀਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ ਅੰਮ੍ਰਿਤ

ਅੰਮ੍ਰਿਤ ਵੇਲੇ ਤੋਂ ਸੱਜੀ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ, ਨੇਤਰ ਅਨੁਸਾਰ ਬਾਣੀ ਦੇ ਪਾਠ ਸ਼ਰਨ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਦੇ। ਹੁਣ ਸਮਾਂ ਹੈ ਆਸਾ ਪਿਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪੀਰ ਸਾਹਿਬ ਵਾਲਾ ਜਥਾ ਸਰਮਗਰਾ ਦੇ ਨਾਲ ਆਸਾ ਦੀਵਾਰ ਦੇ ਕੀਰਤਨ ਕੱਲ੍ਹ ਤੋਂ 15 ਤੋਂ ਦੀਵਾਨ ਜਿਹੜੇ ਨੇ ਉਹ ਸਪੈਸ਼ਲ ਸ਼ੁਰੂ ਹੋ ਰਹੇ ਨੇ, ਕਿਉਂਕਿ 20 ਤਰੀਕ ਨੂੰ ਗੁਰੂ ਦਰਬਾਰਾ ਸਾਹਿਬ ਦੇ ਨਵਾਂ ਜੋ ਬਿਲਡਿੰਗ ਬਣ ਰਹੀ ਹੈ ਉਹਦਾ ਨੀਂਹ ਪੱਥਰ ਰੱਖਿਆ ਜਾਏਗਾ। ਔਰ ਸਭ ਸੰਗਤਾਂ ਨੂੰ ਬੇਨਤੀ ਹੈ ਕਿ 15 ਤੋਂ ਲੈ ਕੇ 23 ਤੱਕ ਔਰ 20 ਤਰੀਕ ਨੂੰ ਸਪੈਸ਼ਲ ਪ੍ਰੋਗਰਾਮ ਵਿੱਚ ਹਾਜ਼ਰੀਆਂ ਭਰਨੀਆਂ। ਔਰ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਪਹੁੰਚ ਰਹੇ ਨੇ, ਕੱਲ੍ਹ ਤੋਂ ਉਹਨਾਂ ਦਾ ਦੀਵਾਨ ਸ਼ੁਰੂ ਹੈ। ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ। ਆਓ ਸਰਮ ਕਰੀਏ ਆਸਕ ਦੀ ਬਾਤ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸੱਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵ ਜੀ ਕੀਏ ਕਟਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋਚੰਦਾ ਕਵੈ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ
2: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋ ਚੇਤ ਛੁੱਟੇ ਤਲਬਵਾੜ ਜਿਉਂ ਸੁਣੀ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਫੁਲੀਏ ਬਪੁੜੇ

ਜਾਖੇ ਲਖਰੋ ਸਤੀ ਸਬਤਾਨ ਸਤੀ ਸਬਜੋਰ ਸਚੀ ਤੇਰੀ ਸਿਫਤ ਸਤੀ ਸਹਿਲਾ ਸਚੀ ਤੇਰੀ ਕੁਲ ਸਤੇ ਪਾਤਸ਼ਾਹ ਨਾਨੂ ਸਚ ਤਿਹਾਇ ਨੂੰ ਸਚ ਜੋ ਮਰ ਜੰਮੇ

ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੀ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

ਉਥੈ ਸੱਚੇ ਹੀ ਸੱਚ ਨਿਬੜੈ ਚੁਨ ਵਖ ਕਟੈ ਜਜਮਾ ਲਿਆ ਥਾਉ ਨ ਪੈਨ ਕੂੜੇ ਆਰ ਮੁਕਾਲੇ ਦੂਜਕ ਚਾਲਿਆ ਤੇਰੇ ਨਾਇਰਥ ਸਿਜਨ ਕੇ ਹਾਰ

0: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸੰਜੋ ਵਿਸਮਾਦ ਸਹਿਲਾ ਵਿਸਮਾਦ ਉੱਜੜ ਵਿਸਮਾਦ ਰਾਮ ਵਿਸਮਾਦ ਨੇੜੇ ਵਿਸਮਾਦ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਡਾਣ ਰਿਹਾ ਵਿਸਮਾਦ ਨਾਨਕ ਉੱਜਨ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬਿਆਕਾਰ

ਕੁਦਰਤ ਜਾਤੇ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਬਮਾਨ

ਕੁੜੀਆ ਪੀਨੇ ਭੋਗ ਭੋਗ ਕੇ ਪਸਮੜ ਭਾਉ ਸਦਾਇਆ ਵੱਡਾ ਹੋਆ ਦੁਨੀਆਂ ਦਾ ਸੰਗਲ ਘੱਤ ਚਲਾਇਆ ਆਕੇ ਕਨੀ ਕਿਰਤ ਵਾਚੀ ਬੈਰੇ ਖਾ ਕਰ।

ਗਾਉਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਉ ਪਿੰਨੀ ਰਹਿਣ ਜਿਨਾ ਮਨ ਚਾਓ।

ਰਤਨਨ ਤਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੁਐ ਚੜ ਪੁਆਈਏ ਜੰਤ ਨਾਨਕ ਪਾਉਂਦਿਆਂ ਗੰਤਨੰ ਬੰਦਨ ਬੰਦ ਪੁਆਏ ਸੋਏ ਪਏ ਕਿਰਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰੋਏ ਉੱਡ ਨਾ ਜਾਏ ਸਿਧਨਾ ਹੋਏ ਨੱਚਨ ਕੁਦਨ ਮਨ ਕਾ ਚਾਓ ਨਾ

0: ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂਗੇ ਯਾਰ। ਨਾਨਕ ਜਿਨ ਕਰਤੇ ਕਾਰਨ ਕੀ ਆ, ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨ ਨਾ ਪਾਇਆ, ਬਿਨ ਸਤਿਗੁਰ ਕਿਨ ਨਾ ਪਾਇਆ। ਸਤਿਗੁਰ ਵਿਚਾਰ ਬ੍ਰਖਮ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ। ਉਹ ਤੁਮੇ ਵਿਚਾਰੇ ਜਿ ਸੱਚੇ ਸਿਉ ਚਿਤ ਲਾਇਆ।

ਹੈ ਹਉ ਮੈਂ ਕਰਮ ਕਮਾਏ ਹਉ ਮੈਂ ਇਹ ਬੰਦਨਾ ਫਿਰ ਜੋ ਨੀ ਪਾਏ ਹਉ ਮੈਂ ਕਿਥੋਂ ਪੁਜੈ ਕਿਤ ਸਿਨਮਹਿ ਜਾਏ ਹਉ ਮੈਂ ਇਹੋ ਹੁਕਮ ਹੈ ਪਇਆ ਕਿਰਤ ਫਿਰਾਏ ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਏ

0: ਅਭਗ ਤਿਸ ਜੁਹਾਰੀ ਸਵਸ ਤਿਸ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਬਾਨ। ਲੱਖ ਸੂਰਤਨ ਸੰਗਰਾਮ ਰੜ ਮੇ ਛੁੱਟੇ ਪ੍ਰਾਣ ਲੱਖ ਸੁਰਤੀ ਲੱਗ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਅਣਜਾਨ।

ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਤੇ ਤਿਸ ਮਿਲਿਆ ਸੱਚ ਤਾਂ ਤਿਨੀ ਸੱਚ ਕਮਾਇਆ। ਸਤਿਗੁਰੂ ਨੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ।

0: ਲਿਖਾ ਇੱਕ ਗੱਲ ਔਰ ਹਉ ਮੈਂ ਚਕਨਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਪੇਖ ਕੀਆ ਦੇਹੀ ਦੁਖ ਦੀਆ, ਸੋਹ ਵੇਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤਰ ਨਾ ਪੈਰੇ ਅਣ ਸੁਕੈਰੇ, ਮੋਣ ਵਿਗੂਤਾ ਕਿਉ ਜਾਗੇ ਗੁਰਬਣ ਸੂਤਾ।

ਲੱਭ ਪਾਪ ਦੁਇ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮਣੇਬ ਸਦ ਖੁਸ਼ੀ ਐ ਬਹਿ ਬਹਿ ਕਰੇ ਵਿਚਾਰਨ ਦੀ ਰੇਤ ਗਿਆਨ ਵੀ ਹੋਣੀ ਪਾਏ ਪ੍ਰੇਮਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ

ਮੰਗੈ ਮੋਖ ਦੁਆਰ ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਪੇ ਹੋਵੈ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋ ਸਭਨੀ ਛਾਲਾਂ ਮਾਰੀਆਂ

ਰਹੇ ਸਭ ਕੋ ਸੱਚ ਸਮਾਵੇ ਰਿਗ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਏ ਲੈ ਪ੍ਰਾਚਿਤ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਚਲੀ ਚਿੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੇ ਰੰਗ ਕੀਆ।

0: ਕੋਹ ਬਕਰਾ ਖਾਇਆ ਸਭ ਕੋ ਆਖੈ ਪਾਏ ਹੋਏ ਪ੍ਰਾਣਾ ਸੁਟੀਏ ਬੀਵਰ ਪਾਈਆ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
1: ਨਾ ਮੰਨਿਏ ਪਤ ਉਪਜੈ ਸਾਲਾ ਹੀ ਸਸੂਤ ਧਰ ਕੇ ਅੰਦਰ ਪਾਈਏ ਤੱਕ ਨਾ ਤੂਟ ਸਬੂਤ ਮਹੱਲਾ ਪਹਿਲਾ।

ਸ਼੍ਰੀ ਵਗਾਇਨ ਤਿਨ ਗਲਤਾਕ ਤਿਨ ਕਰ ਬ੍ਰਹਮਣ ਪੂਰੇ ਨਾ ਦੋ ਨਾ ਪੇ ਆਵੇ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਿਆ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨ ਕੂੜ ਰਹੇ ਆ ਭਰਪੂਰ ਮੱਥੇ ਟਿੱਕਾ ਤਿੜ ਧੋਥੀ ਕਖਾਈ ਹੱਥ ਸ਼੍ਰੀ ਜਗਤ ਵਸਾਈ ਨੀਲ ਵਸਤਰ ਪੈਰ ਹੋਵੇ ਪ੍ਰਮਾਨ ਮਲੇਸ਼ ਤਾਂ ਲੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਟੀ ਕਾਰ ਉੱਪਰ ਆਏ ਬੈਠੇ ਕੂੜੇ ਯਾਰ

ਕਹੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰਬਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਭ ਜਾਦੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਿਆ ਸਹਾਰ ਦੇ ਸ਼ਹੀਦੋ ਸਿੱਕਿਤ ਕੇ ਸਾ ਸਵਾਸਾ ਸੰਗ ਨਵਾਈ ਤਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛਰਿਆ ਦੇਹ ਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤੇ ਰਾਖੇ ਆਪ ਅਕਾਲ ਪੁਰਖੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨੇ ਉਲਟਿਆਂ ਦੀ ਉਹਨੇ ਆਸਰਾ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸ ਸਚ ਗਵਾਜ ਕੀਰਤਨ ਜੀ ਭੋਗ ਜੀ ਕੀ ਅਰਦਾਸ ਭੁੱਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਗੱਡੀਆਂ ਸਿਰ ਤੇ ਮਿਹਰ ਪ੍ਰਿਆਤ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਅੰਮ੍ਰਿਤ ਵੇਲੇ ਦੇ ਜਾਗਣੇ ਨੇਤਰਮ ਕਰਦੇ ਬਲ ਬਾਣੀ ਤੇ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਨਹੀਂ ਪਾਉਂਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਲਓ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਅੰਮ੍ਰਿਤ ਵਰਸਾ ਜੀ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਅਨੁਸਾਰ ਬਾਣੀ ਦੇ ਪਾਠ ਉਪਰੰਤ ਸਕਿਵਾਰ ਦੇ ਕੀਰਤਨ ਸਰਵਣ ਕੀਤੇ, ਰਾਸ ਪ੍ਰਾਪਤ ਕੀਤਾ ਔਰ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ, ਆਪ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ। ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ। ਉਸ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਆਪਦੇ ਨਾਲ ਸਾਂਝੀਆਂ ਕਰਨੀਆਂ। ਪਹਿਲੀ ਬੇਨਤੀ ਤੇ ਹੈ ਵੀ ਕੱਲ੍ਹ ਨੂੰ ਸੰਗਰਾਂਦ ਦਾ ਨਵਾਂ ਮਹੀਨਾ ਆਰੰਭ ਹੋਣਾ, ਸੋ ਸਭ ਨੂੰ ਬੇਨਤੀ ਹਾਜ਼ਰੀਆਂ ਭਰਨੀਆਂ ਅਤੇ ਕੱਲ੍ਹ ਤੋਂ ਜੋ ਆਪ ਪਿੱਛੇ ਦੇਖਿਆ ਬਾੜ ਤਸਵੀਰਾਂ ਲੱਗੀਆਂ ਹੋਈਆਂ ਨੇ ਨਵੇਂ ਗੁਰਦੁਆਰੇ ਦੀ ਅਸਾਰੀ ਦੇ ਆਰੰਭ ਦਾ ਕਾਰਜ ਕੱਲ੍ਹ ਤੋਂ ਦੀਵਾਨ ਸ਼ੁਰੂ ਹੋ ਜਾਣੇ ਨੇ। 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਦੀਵਾਨ ਨੇ, ਜਿਸ ਵਿੱਚ ਭਾਈ ਲਖਵਿੰਦਰ ਸਿੰਘ ਜਜੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਰਹੇ ਨੇ। ਉਹਨਾਂ ਦਾ ਕੀਰਤਨ ਸਵੇਰੇ ਅਤੇ ਸ਼ਾਮ ਹੋਇਆ ਕਰੇਗਾ, ਟਾਈਮ ਆ ਵੀ ਦੱਸ ਦਿੱਤਾ ਜਾਏਗਾ। ਨਾਲ ਨਾਲ ਦੂਸਰੇ ਜਥੇ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਵੀ ਹੈ। ਸਭ ਨੇ ਸਮੇਂ ਸਿਰ ਹਾਜ਼ਰੀਆਂ ਭਰਨੀਆਂ ਨੇ ਔਰ 20 ਤਰੀਕ ਤੋਂ ਜਿਹੜਾ ਸਾਰੇ ਦਿਨ ਦਾ ਪ੍ਰੋਗਰਾਮ ਹੈ ਸਵੇਰੇ ਤਕਰੀਬਨ ਦੀਵਾਨ ਸ਼ੁਰੂ ਹੋ ਜਾਣੇ ਨੇ ਔਰ ਨੀਂਹ ਪੱਥਰ ਰੱਖਿਆ ਜਾਏਗਾ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਹੇਠ। ਔਰ ਬੁਲਾਰੇ ਕੁਛ ਆਉਣਗੇ, ਕੁਛ ਸੰਗਤਾਂ, ਕੁਛ ਇੱਥੋਂ ਜਿਹੜੇ ਆਉਣਗੇ ਸਾਰੇ ਵਾਰ, ਸਭ ਨੂੰ ਬੇਨਤੀ, ਸਭ ਨੂੰ ਖੁੱਲ੍ਹਾ ਸੱਦਾ ਕਿ ਆਪ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ੋ। ਨਾਲ ਨਾਲ ਇਹ ਵੀ ਬੇਨਤੀ ਹੈ ਕਿ ਇਹ ਸੰਗਤਾਂ ਦਾ, ਮੈਂ ਇੱਕ ਬੇਨਤੀ ਕਰਾਂ, ਆਮ ਭੁਲੇਖੇ ਨੇ, ਇਹ ਗੁਰਦੁਆਰੇ ਪ੍ਰਾਈਵੇਟ ਗੁਰਦੁਆਰਾ ਨਹੀਂ ਸਿੰਘ ਸਭਾ, ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਦੀ ਮਾਲਕੀਅਤ ਹੈ, ਸੰਗਤਾਂ ਦੇ ਨਾਮ 'ਤੇ ਆ, ਸੇਵਾਦਾਰ ਸੇਵਾ ਕਰ ਰਹੇ ਨੇ, ਕਿਸੇ ਦੀ ਇਹ ਮਾਲਕੀਅਤ ਨਹੀਂ। ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੰਗਤਾਂ ਦਾ ਗੁਰਦੁਆਰਾ ਔਰ ਇਹਦਾ ਨਾਮ ਹੀ ਸਿੰਘ ਸਭਾ ਇਸ ਕਰਕੇ ਹੀ ਹੈ ਕਿ ਗੁਰੂ ਦਾ ਗੁਰਦੁਆਰਾ ਸਿੰਘ ਆ ਇਹ ਸੰਗਤਾਂ ਵੱਲੋਂ। ਸੋ ਇਸ ਕਰਕੇ ਇਹ ਸਹਿਯੋਗ ਜਿਹੜਾ ਸਾਂਝਾ ਸਾਰਿਆਂ ਦਾ, ਕਿਸੇ ਦੀ ਇਹ ਪ੍ਰੋਪਰਟੀ ਨਹੀਂ, ਕਿਸੇ ਨੂੰ ਹੱਕ ਨਹੀਂ ਇਹਦੇ ਬਾਰੇ ਕੁਛ ਵੀ ਕਰਨ ਦਾ। ਸੋ ਆਪਾਂ ਇਹ ਭੁਲੇਖੇ ਅੰਦਰ, ਕਿਉਂਕਿ ਸਾਨੂੰ ਬਹੁਤ ਸਾਰੇ ਸਵਾਲ ਪੁੱਛਦੇ ਨੇ ਲੋਕ ਵੀ ਗੁਰਦੁਆਰਾ ਪ੍ਰਾਈਵੇਟ ਆ। ਨਹੀਂ ਜੀ, ਗੁਰਦੁਆਰਾ ਪ੍ਰਾਈਵੇਟ ਨਹੀਂ ਹੈ, ਇਹ ਗੁਰੂ ਦਾ ਗੁਰਦੁਆਰਾ, ਸੰਗਤਾਂ ਦਾ ਗੁਰਦੁਆਰਾ। ਸੰਗਤਾਂ ਨੇ ਹੀ ਚਲਾਉਣਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬਣਨੀਆਂ ਨੇ। ਤੁਹਾਨੂੰ ਵੀ ਬੇਨਤੀ ਹੈ, ਜੋ ਵੀ ਤਿਲ ਫੁੱਲ ਭੇਟਾ ਤੁਸੀਂ ਜਰੂਰ ਇਸ ਮਹਾਨ ਇਸ ਕੰਮ ਦੇ ਵਿੱਚ ਜ਼ਰੂਰ ਪਾਓ, ਤਾਂ ਕਿ ਆਉਣ ਵਾਲੇ ਜਿਹੜੇ ਸਾਡੀ ਜਨਰੇਸ਼ਨ ਹੈ, ਬੱਚੇ ਨੇ, ਆਉਣ ਵਾਲੀਆਂ ਸਾਰੀਆਂ ਸਾਡੀਆਂ ਜਿਹੜੇ ਹੈਗੇ ਨੇ ਪਰਿਵਾਰ ਬੱਚੇ, ਉਹ ਇਹਨਾਂ ਵਿੱਚ ਬੈਠ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਸਕਣ। ਬੜਾ ਆਲੀਸ਼ਾਨ ਗੁਰਦੁਆਰਾ ਬਣ ਰਿਹਾ ਔਰ ਨਵੇਂ ਹਿਸਾਬ ਦੇ ਨਾਲ ਬਣ ਰਿਹਾ। ਸੋ ਸਭ ਨੂੰ ਬੇਨਤੀ ਹੈ ਕਿ ਕੋਸ਼ਿਸ਼ ਕਰੋਗੇ ਆਪਾਂ ਜ਼ਰੂਰ ਤਿਲ ਫੁੱਲ ਭੇਟਾ ਇਸ ਵਿੱਚ ਪਾਈਏ, ਤਾਂ ਕਿ ਸਾਰਾ ਆਉਣ ਵਾਲਾ ਜਿਹੜਾ ਸਾਡਾ ਬੱਚੇ ਨੇ ਉਹ ਇਹਦਾ ਆਨੰਦ ਮਾਣ ਸਕਣ। ਸਭ ਨੂੰ ਬੇਨਤੀ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਰਵਣ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ

ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ

ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 619 ਅਤੇ 620 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਦੀ ਰਿਹਾਉ ਵਾਲੀ ਪੰਕਤੀ ਵਿੱਚ ਇਹ ਵਿਚਾਰ ਰੱਖੇ ਨੇ, ਸਾਚਾ ਸਾਹਿਬ ਸਦ ਮਿਹਰਵਾਨ। ਮਹਾਰਾਜ ਫਰਮਾਉਂਦੇ ਨੇ ਉਹ ਸੱਚਾ ਸਾਹਿਬ ਅਕਾਲ ਪੁਰਖ ਪਰਮੇਸ਼ਰ ਸਦਾ ਹੀ ਮਿਹਰ

ਦਇਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਜਦੋਂ ਵੀ ਰੱਬੀ ਸੁਭਾਅ ਦੀ ਗੱਲ ਆਈ ਹੈ

ਤਿਰਸਕਾਰ ਕਰਨ ਵਾਲਾ ਨਹੀਂ ਦੱਸਿਆ ਗਿਆ। ਮਹਾਰਾਜ ਸਦਾ ਕਹਿੰਦੇ ਨੇ ਉਹ ਦਇਆਲੂ ਹੈ, ਕਿਰਪਾਲੂ ਹੈ, ਦੇਣ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਰਹੀਮ ਹੈ, ਰਹਿਮ ਕਰਨ ਵਾਲਾ ਹੈ, ਕਿਰਪਾ ਨਿੱਧ ਹੈ, ਕਿਰਪਾ ਦਾ ਖਜ਼ਾਨਾ ਹੈ। ਤੋ ਇਸ ਕਰਕੇ ਰੱਬ ਦੇ ਸੁਭਾਅ ਵਿੱਚ ਕਿਧਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਇਹ ਖਿਆਲ ਨਹੀਂ ਪੇਸ਼ ਕੀਤਾ ਵੀ ਉਹ ਕਰੋਪੀ ਵੀ ਕਰਦਾ ਹੈ, ਕਹਿਰ ਵੀ ਕਰਦਾ ਹੈ। ਕਿਉਂਕਿ ਇਹਦੇ ਵਿੱਚ ਇੱਕ ਗੱਲ ਜਿਹੜੀ ਸਾਡੇ ਸਾਰਿਆਂ ਨੂੰ ਸਮਝਣ ਵਾਲੀ ਹੈ, ਕਈ ਵਾਰ ਜਦੋਂ ਅਸੀਂ ਆਪਣੇ ਪੱਧਰ ਉੱਤੇ ਆਪਣੇ ਤਾਲ ਉੱਤੇ ਗੱਲਾਂ ਨੂੰ ਸੋਚਦੇ ਹਾਂ, ਜਦੋਂ ਸਾਡੇ ਨਾਲ ਸਾਡੀ ਭਾਸ਼ਾ ਵਿੱਚ ਕੋਈ ਬੈਡ ਥਿੰਗ ਹੁੰਦੀ ਹੈ, ਕੋਈ ਮਾੜੀ ਘਟਨਾ, ਕੋਈ ਮਾੜਾ ਹੈਪਨ ਵਾਪਰਦਾ ਹੈ, ਤੇ ਸੁਭਾਵਿਕ ਤੌਰ ਉੱਤੇ ਆਪਾਂ ਇਹ ਕਹਿੰਦੇ ਹਾਂ ਕਿ ਰੱਬ ਨੇ ਸਾਡੇ ਨਾਲ ਧੱਕਾ ਕਰ ਦਿੱਤਾ, ਰੱਬ ਜਿਹੜਾ ਹੈ ਉਹ ਜ਼ਾਲਮ ਬਣ ਗਿਆ। ਤੋ ਅਜਿਹੇ ਸ਼ਬਦ ਨਿਕਲਣ ਪਿੱਛੇ ਦੋ ਕਾਰਨ ਨੇ। ਪਹਿਲਾ ਤੇ ਕਾਰਨ ਹੈ ਸਾਡਾ ਇਨਵਾਇਰਮੈਂਟ, ਸਾਡਾ ਆਲਾ ਦੁਆਲਾ। ਦੂਜਾ ਹੈ ਕਿ ਬਹੁਤੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਦੋਂ ਰੱਬ ਦਾ ਤਸੱਵਰ ਵੀ ਕੀਤਾ ਗਿਆ ਕਿਸੇ ਦੇਵਤੇ ਦੇ ਰੂਪ ਦੇ ਵਿੱਚ, ਤੇ ਉਦੋਂ ਇਹ ਗੱਲ ਆਖੀ ਗਈ ਵੀ ਉਸ ਦੇਵਤੇ ਨੇ ਬੜਾ ਕਹਿਰ ਢਾਇਆ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿਧਰੇ ਵੀ ਰੱਬ ਦੇ ਪ੍ਰਥਾਏ, ਅਕਾਲ ਪੁਰਖ ਦੇ ਪ੍ਰਥਾਏ ਕੋਈ ਐਸਾ ਸ਼ਬਦ ਜਿਹਦੇ ਵਿੱਚ ਰੱਬ ਨੂੰ ਬਹੁਤ ਕਰੂਪ ਦੱਸਿਆ ਗਿਆ ਹੋਵੇ, ਰੱਬ ਨੂੰ ਬਹੁਤ ਕਹਿਰਵਾਨ ਆਖਿਆ ਹੋਵੇ, ਉਹ ਮਹਾਰਾਜ ਨੇ ਦਰਜ ਨਹੀਂ ਕੀਤਾ। ਤੇ ਜਦੋਂ ਅਸੀਂ ਘਟਨਾਵਾਂ ਨੂੰ ਆਪਣੇ ਲੈਵਲ ਉੱਤੇ, ਆਪਣੇ ਪੱਧਰ ਉੱਤੇ ਸੋਚਦੇ ਹਾਂ, ਸਾਡੇ ਨਾਲ ਕੁਝ ਵਾਪਰਿਆ, ਆਪਾਂ ਆਖਿਆ ਰੱਬ ਨੇ ਸਾਡੇ ਨਾਲ ਕੋਈ ਵੈਰ ਕੱਢ ਲਿਆ, ਉਹਨੇ ਸਾਡੇ ਉੱਤੇ ਕਹਿਰ ਕਰ ਦਿੱਤਾ। ਪਰ ਤੁਸੀਂ ਗੁਰਮੁਖੋ ਬਾਣੀ ਪੜ੍ਹਦੇ ਹੋ,

ਕਿ ਮਹਾਰਾਜ ਨੇ ਆਖਿਆ ਉਹ ਨਿਰਵੈਰ ਹੈ। ਨਿਰਵੈਰ ਦਾ ਅਰਥ ਹੈ ਜਿਹੜਾ ਕਿਸੇ ਨਾਲ ਕਿਸੇ ਤਰੀਕੇ ਦਾ ਕੋਈ ਵੈਰ ਨਹੀਂ ਕਮਾਉਂਦਾ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਗੁਰੂ ਜਿਹੜਾ ਹੈ ਉਹ ਸਾਰਿਆਂ ਦਾ ਭਲਾ ਮਨਾਉਂਦਾ ਹੈ, ਕਿਸੇ ਦਾ ਵੀ ਕੋਈ ਗੁਰੂ ਅਕਾਲ ਪੁਰਖ ਨੁਕਸਾਨ ਨਹੀਂ ਕਰਦਾ। ਹਾਂ, ਜੇ ਅਸੀਂ ਇੱਕ ਵੱਡੇ ਸੱਚ ਨੂੰ ਸਮਝ ਲਈਏ ਵੀ ਕੁਝ ਰਿਐਲਿਟੀ ਹੈ, ਰੱਬ ਦੇ ਨਿਯਮ ਨੇ, ਕਾਨੂੰਨ ਨੇ, ਕੋਈ ਬੰਦਾ ਜੰਮਿਆ ਹੈ ਖਤਮ ਹੋਵੇਗਾ, ਬਹਾਨਾ ਕੋਈ ਬਣ ਜਾਵੇ, ਕਿਸੇ ਦਾ ਸਰੀਰ ਰੋਗ ਗ੍ਰਸਤ ਹੋ ਜਾਵੇ, ਕੋਈ ਹਾਦਸਾ ਵਾਪਰ ਜਾਵੇ, ਤੇ ਹੋ ਸਕਦਾ ਹੈ ਕਿ ਜਿਹੜੀ ਮਿਥੀ ਹੋਈ ਆਰਜ਼ਾ ਹੈ ਉਹਦੇ ਨਾਲੋਂ ਪਹਿਲਾਂ ਬੰਦਾ ਦੁਨੀਆਂ ਤੋਂ ਰੁਖਸਤ ਹੋ ਜਾਵੇ।

ਕਈ ਵਾਰ ਕੁਝ ਝੱਖੜ, ਕੁਝ ਹਨੇਰੀਆਂ, ਕੁਝ ਹਵਾਵਾਂ ਐਸੀਆਂ ਚੱਲਦੀਆਂ ਨੇ ਜਿਹੜੀਆਂ ਸਮੇਂ ਤੋਂ ਪਹਿਲਾਂ ਉਹਨਾਂ ਪੱਤਰਾਂ ਨੂੰ, ਉਹਨਾਂ ਪੱਤਿਆਂ ਨੂੰ ਝਾੜ ਦਿੰਦੀਆਂ ਨੇ। ਤਾਂ ਕੁਦਰਤ ਦੇ ਵਿੱਚ ਇਹ ਵਰਤਾਰਾ ਆਮ ਹੈ। ਤਾਂ ਇਹਦੇ ਵਿੱਚ ਕੋਈ ਵੈਰ ਵਾਲੀ, ਵਿਰੋਧ ਵਾਲੀ ਕੋਈ ਗੱਲ ਨਹੀਂ ਹੈ। ਤਾਂ ਮਹਾਰਾਜ ਬਖਸ਼ਿਸ਼ ਕਰਦਿਆਂ ਵਾਕ ਰੱਖਦੇ ਨੇ, ਆਖਿਆ ਮੇਰਾ ਸੱਚਾ ਸਾਹਿਬ ਸਦਾ ਮਿਹਰਬਾਨ ਹੈ। ਕਿਵੇਂ ਮਿਹਰਬਾਨ ਹੈ? ਬਹੁਤ ਸਾਰੀਆਂ ਉਦਾਹਰਨਾਂ ਬਾਬੇ ਨੇ ਬਾਣੀ ਵਿੱਚ ਦਿੱਤੀਆਂ। ਆਖਿਆ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਬੱਚਾ ਅਪਰਾਧ ਕਰਦਾ ਹੈ, ਗੁਨਾਹ ਕਰਦਾ ਹੈ, ਪਰ ਮਾਂ ਉਹਨਾਂ ਗੁਨਾਹਾਂ ਨੂੰ ਚੇਤੇ ਨਹੀਂ ਰੱਖਦੀ, ਉਹਨਾਂ ਅਪਰਾਧਾਂ ਨੂੰ ਚੇਤੇ ਨਹੀਂ ਰੱਖਦੀ। ਸੁੱਤ ਅਪਰਾਧ ਕਰਤ ਹੈ ਜੇਤੇ, ਮਹਾਰਾਜ ਨੇ ਕਿਹਾ ਜਨਨੀ ਚੀਤ ਨਾ ਰਾਖਸ ਤੇਤੇ।

ਨੇ ਆਖਿਆ ਬੱਚਾ ਗਲਤੀਆਂ ਕਰਦਾ ਹੈ, ਜਾਣੇ ਵਿੱਚ ਕਰਦਾ ਹੈ, ਅਣਜਾਣੇ ਵਿੱਚ ਕਰਦਾ ਹੈ, ਤੇ ਪਿਤਾ ਉਹਨੂੰ ਫਿਰ ਆਪਣੇ ਕੰਠ ਨਾਲ ਆਪਣੇ ਗਲ ਨਾਲ ਲਾ ਲੈਂਦਾ ਹੈ। ਬੱਚਾ ਗਲਤੀਆਂ ਕਰਦਾ ਹੈ, ਵਾਪਸ ਆ ਜਾਵੇ ਤੇ ਮਾਂ ਉਹਦੀਆਂ ਗਲਤੀਆਂ ਨੂੰ ਕਦੀ ਵੀ ਚਿਤਾਰਦੀ ਨਹੀਂ, ਉਹਦੇ ਗੁਨਾਹਾਂ ਨੂੰ ਢੱਕ ਕੇ ਉਹਨੂੰ ਆਪਣੇ ਸੀਨੇ ਨਾਲ ਆਪਣੇ ਗਲ ਨਾਲ ਲਾ ਲੈਂਦੀ ਹੈ। ਤੋ ਗੁਰਦੇਵ ਨੇ ਆਖਿਆ, ਹੇ ਅਕਾਲ ਪੁਰਖ, ਅਸੀਂ ਵੀ ਤੇਰੇ ਬੱਚੇ ਹਾਂ, ਸਾਡੇ ਕੋਲ ਵੀ ਗੁਨਾਹ ਹੁੰਦੇ ਨੇ, ਅਸੀਂ ਵੀ ਗੁਨਾਹ ਕਮਾਉਂਦੇ ਹਾਂ, ਪਰ ਤੂੰ ਆਪਣੀ ਮਿਹਰ ਕਰ, ਆਪਣੀ ਕਿਰਪਾ ਕਰ, ਸਾਡੇ ਇਹਨਾਂ ਗੁਨਾਹਾਂ ਨੂੰ ਨਾ ਚਿਤਾਰ ਕੇ ਤੂੰ ਆਪਣੇ ਸੁਭਾਅ ਦੇ ਮੁਤਾਬਕ ਸਾਡੀ ਸੰਭਾਲ ਕਰ ਲਾ। ਤੋ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਨੇ ਰਹਾਉ ਵਾਲੀ ਪੰਕਤੀ ਵਿੱਚ ਵਿਚਾਰ ਅੰਕਿਤ ਕੀਤੇ, ਸਾਚਾ ਸਾਹਿਬ, ਉਹ ਸਾਹਿਬ, ਸਾਹਿਬ ਦਾ ਅਰਥ ਹੁੰਦਾ ਜੀ ਮਾਲਕ, ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਕੋਈ ਦੂਜਾ ਤੀਜਾ ਚੌਥਾ ਸਾਹਿਬ ਨਹੀਂ, ਬਲਕਿ ਮੇਰਾ ਸਾਹਿਬ, ਮੇਰਾ ਖਸਮ, ਮੇਰਾ ਮਾਲਕ ਇੱਕੋ ਹੀ ਹੈ। ਮਹਾਰਾਜ ਨੇ ਇੱਥੇ ਕਿਹਾ ਸਾਚਾ ਸਾਹਿਬ ਸਦ ਮਿਹਰਵਾਨ, ਜਿਹੜਾ ਸਦਾ ਮਿਹਰ ਕਰਦਾ ਹੈ, ਸਦਾ ਕਿਰਪਾ ਕਰਦਾ ਹੈ, ਬੰਧ ਪਾਇਆ ਮੇਰਾ ਸਤਿਗੁਰ ਪੂਰਾ। ਹੋਇਆ ਕਿ ਮੇਰੇ ਵਿੱਚ ਕੁਕਰਮ ਸਨ, ਮੇਰੇ ਅੰਦਰ ਵਿਕਾਰ ਸਨ, ਮੇਰੇ ਅੰਦਰ ਬੁਰਾਈਆਂ ਸਨ, ਤੇ ਗੁਰੂ ਨੇ ਕੀ ਕੀਤਾ, ਉਹਨੇ ਬੰਧ ਪਾ ਦਿੱਤਾ। ਬੰਧ ਦਾ ਅਰਥ ਹੁੰਦਾ ਜੀ ਬੰਨ ਲਾ ਦੇਣਾ। ਜਿਵੇਂ ਤੁਸੀਂ ਆਮ ਵੇਖੋ, ਜਦੋਂ ਕਿਸਾਨ ਆਪਣੀ ਪਾਣੀ ਦੀ ਵਾਰੀ ਦੇ ਵਿੱਚ ਆਪਣੀ ਜ਼ਮੀਨ ਨੂੰ ਸਿੰਜਣ ਦੇ ਲਈ ਜਿਹੜੀ ਜ਼ਮੀਨ ਭਰ ਚੁੱਕੀ ਹੈ ਉੱਧਰ ਬੰਨ ਮਾਰ ਕੇ ਫਿਰ ਦੂਜੇ ਬੰਨੇ ਨੂੰ ਵਹਾ ਮੋੜ ਦਿੰਦਾ ਹੈ। ਅਸੀਂ ਇੱਕ ਸਤਿਗੁਰੂ ਦੀ ਬਾਣੀ ਦਾ ਵਾਕ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਕਿਹਾ ਪਰਮੇਸ਼ਰ ਦਿੱਤਾ ਬੰਨਾ। ਹੁਣ ਆਮ ਤੌਰ ਉੱਤੇ ਇੱਥੇ ਬੰਨਾ ਦਾ ਅਰਥ ਕਈ ਵਾਰ ਪੁੱਤਰ ਕਰ ਲਿਆ ਜਾਂਦਾ, ਪਰ ਨਹੀਂ, ਸਤਿਗੁਰ ਨੇ ਕਿਹਾ ਪਰਮੇਸ਼ਰ ਨੇ ਬੰਨ ਲਾ ਦਿੱਤਾ। ਇੱਥੇ ਬੰਨਾ ਦਾ ਅਰਥ ਹੈ ਬੰਨ ਲਾ ਦੇਣਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਭੰਨਾ। ਜਿਹੜੇ ਦੁੱਖ, ਜਿਹੜੇ ਰੋਗ ਜੀਵਨ ਵਿੱਚ ਡੇਰਾ ਪਾ ਕੇ ਬੈਠੇ ਹੋਏ ਸੀ, ਹੁਣ ਇਹ ਆਮ ਤੌਰ ਉੱਤੇ ਵੱਖਰੇ ਵੱਖਰੇ ਸ਼ਬਦ ਨੇ, ਪਿੰਡ ਤੋਂ ਬਾਹਰ ਬਾਹਰ ਰਹਿਣ ਵਾਲੇ ਲੋਕ ਉਹ ਕਹਿੰਦੇ ਨੇ ਅਸੀਂ ਡੇਰੇ ਉੱਤੇ ਰਹਿੰਦੇ ਹਾਂ, ਕਈ ਜਗ੍ਹਾ ਕਿਹਾ ਜਾਂਦਾ ਢਾਣੀ ਉੱਤੇ ਰਹਿੰਦੇ ਹਾਂ, ਕਿਸੇ ਇਲਾਕੇ ਵਿੱਚ ਕਿਹਾ ਜਾਂਦਾ ਅਸੀਂ ਬਹਿਕ ਉੱਤੇ ਰਹਿੰਦੇ ਹਾਂ। ਤੋ ਇਹ ਤਿੰਨ ਸ਼ਬਦ ਨੇ ਵੱਖਰੇ ਵੱਖਰੇ। ਤੋ ਬਹੁਤ ਸਾਰੇ ਐਸੇ ਨਗਰ ਵੀ ਹੈਗੇ ਨੇ ਜਿਨ੍ਹਾਂ ਦੇ ਨਾਂ ਨਾਲ ਡੇਰਾ ਲੱਗਦਾ ਹੈ ਜਾਂ ਢਾਣੀ ਲੱਗਦਾ ਹੈ। ਉਹ ਇਤਿਹਾਸ ਦੇ ਵਿੱਚ ਇੱਕ ਆਉਂਦਾ ਡੇਰਾ ਗਾਜ਼ੀ ਖਾਨ। ਤੋ ਇਹ ਬਹੁਤ ਸਾਰੇ ਐਸੇ ਸ਼ਬਦ ਨੇ ਜਿੱਥੋਂ ਨਗਰ ਵੱਸ ਗਏ, ਜਿਵੇਂ ਕੋਈ ਦੋ ਚਾਰ ਪਰਿਵਾਰ ਪਿੰਡੋਂ ਬਾਹਰ ਰਹਿਣ ਲੱਗ ਪੈਣ, ਹੌਲੀ ਹੌਲੀ ਉਹਨਾਂ ਦੇ ਟੱਬਰ ਦੀ ਗਿਣਤੀ ਏਡੀ ਵੱਡੀ ਹੋ ਜਾਵੇ ਤੇ ਉਹ ਉਹਦੇ ਨਾਂ ਤੋਂ ਪਿੰਡ ਹੀ ਮਸ਼ਹੂਰ ਹੋ ਜਾਵੇ। ਬੈਕ ਖੇਤ, ਕੋਈ ਕਹਿੰਦਾ ਅਸੀਂ ਖੇਤਾਂ ਵਿੱਚ ਰਹਿੰਦੇ ਹਾਂ। ਤੋ ਡੇਰੇ ਦਾ ਅਰਥ ਹੈ ਜਿੱਥੇ ਕੋਈ ਜਮਾਵੜਾ ਹੋ ਗਿਆ, ਜਿੱਥੇ ਲੋਕ ਜਮ੍ਹਾਂ ਹੋ ਕੇ ਬਹਿ ਗਏ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਨੇ ਐਸਾ ਬੰਨ ਲਾ ਦਿੱਤਾ, ਜਿਹੜੇ ਦੁੱਖ ਰੋਗ ਮੇਰੇ ਅੰਦਰ ਡੇਰਾ ਲਾ ਕੇ ਬੈਠੇ ਹੋਏ ਸੀ, ਜਿਨ੍ਹਾਂ ਦੁੱਖਾਂ ਤੇ ਰੋਗਾਂ ਦਾ ਅੰਦਰ ਜਮਾਵੜਾ ਪੈਦਾ ਹੋ ਗਿਆ ਸੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਭੰਨਾ। ਜਿਵੇਂ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਹੋਰ ਆਣ ਕੇ ਡੇਰਾ ਪਾ ਕੇ ਬਹਿ ਲਵੇ, ਹੁਣ ਜ਼ਮੀਨ ਮੇਰੀ ਹਿਰਦੇ ਦੀ ਹੈ, ਇਹਦੇ ਵਿੱਚ ਬੁਰਾਈਆਂ ਨੇ, ਐਬਾਂ ਨੇ, ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਹੰਕਾਰ ਨੇ, ਈਰਖਾ ਨੇ, ਨਿੰਦਿਆ ਨੇ, ਦਵੈਸ਼ ਨੇ, ਚੁਗਲੀ ਨੇ, ਇਹਨਾਂ ਸਾਰਿਆਂ ਨੇ ਆਣ ਕੇ ਆਪਣਾ ਡੇਰਾ ਲਾ ਲਿਆ। ਅੱਛਾ, ਕਈ ਵਾਰ ਕੀ ਹੁੰਦਾ ਹੈ ਸਾਧ ਸੰਗਤ, ਕੋਈ ਜ਼ਮੀਨ ਖਾਲੀ ਪਈ ਹੋਵੇ ਨਾ ਬਹੁਤ ਚਿਰ ਤੋਂ, ਮਾਲਕ ਕਿਧਰੇ ਬਾਹਰ ਬੈਠਾ ਹੋਵੇ ਤੇ ਸ਼ਰਾਰਤੀ ਲੋਕਾਂ ਦੀ ਉਹਦੇ ਉੱਤੇ ਅਕਸਰ ਹੀ ਨਿਗਾਹ ਹੁੰਦੀ ਹੈ ਵੀ ਇਸ ਜ਼ਮੀਨ ਦਾ ਮਾਲਕ, ਇਹ ਜਿਹੜੀ ਥਾਂ ਖਾਲੀ ਪਈ ਹੈ ਇਹਦਾ ਮਾਲਕ ਇੱਥੇ ਨਹੀਂ ਹੈ, ਉਹ ਆਪਣੇ ਆਪ ਉੱਥੇ ਆਣ ਕੇ ਵਸੇਵਾ ਕਰਦੇ।
ਮੁੜ ਕੇ ਉਹਨਾਂ ਨੂੰ ਕਈ ਵਾਰ ਕੋਰਟ ਵਿੱਚ ਖੜ ਕੇ ਖਦੇੜਨਾ ਪੈਂਦਾ ਹੈ ਤੇ ਬੜਾ ਔਖਾ ਕਾਰਜ ਹੁੰਦਾ। ਬਿਲਕੁਲ ਇਸੇ ਤਰੀਕੇ ਨਾਲ ਸਾਡੀ ਸੁਰਤ ਹੈ, ਸਾਡਾ ਅੰਦਰ ਹੈ। ਜੇ ਇੱਥੇ ਅਸੀਂ ਗੁਰੂ ਦੀ ਵਿਚਾਰ ਨੂੰ ਥਾਂ ਨਹੀਂ ਦੇਵਾਂਗੇ, ਇਹਨੂੰ ਗੁਰੂ ਦੀ ਵਿਚਾਰ ਤੋਂ ਸੱਖਣੀ ਰੱਖਾਂਗੇ, ਤੇ ਇੱਥੇ ਆਪਣੇ ਆਪ ਗੰਦਗੀ ਪੈਦਾ ਹੋਵੇਗੀ, ਆਪਣੇ ਆਪ ਮੱਛਰ ਪੈਦਾ ਹੋ ਜਾਵੇਗਾ, ਆਪਣੇ ਆਪ ਹੀ ਐਬਾਂ ਦਾ ਡੇਰਾ ਅੰਦਰ ਲੱਗ ਜਾਵੇਗਾ। ਤੋ ਇਸ ਜਗ੍ਹਾ ਨੂੰ ਕਲੀਨ ਕਰਨਾ, ਇੱਥੇ ਵਸਦੇ ਰੱਖਣਾ। ਆਮ ਤੁਸੀਂ ਵੇਖੋ ਆਪਣੇ ਪਿੰਡਾਂ ਥਾਵਾਂ ਵਿੱਚ ਚਲੋ ਏਦਾਂ ਹੁੰਦਾ ਵੀ ਆ ਸਾਡੇ ਆਪਣੇ ਲਾਗੇ ਚਾਚੇ ਤਾਏ ਭਰਾ ਹੁੰਦੇ ਨੇ। ਸ਼ਹਿਰ ਦੇ ਵਿੱਚ ਜਿੱਥੇ ਵੰਨ ਸਵੰਨੇ ਲੋਕ ਆਣ ਕੇ ਬੈਠੇ ਨੇ, ਉੱਥੇ ਜੇ ਲੋਕਾਂ ਨੇ ਕੋਈ ਪਲਾਟ ਲਿਆ, ਕੋਈ ਜਗ੍ਹਾ ਲਈ, ਤੇ ਉਹਨੂੰ ਚਾਰ ਦੀਵਾਰੀ ਜ਼ਰੂਰ ਕਰਦੇ ਸੀ, ਉਹਨੂੰ ਦਰਵਾਜ਼ਾ ਜ਼ਰੂਰ ਲਾਉਂਦੇ ਸੀ। ਉਹਦਾ ਰੀਜ਼ਨ ਕੀ ਸੀ, ਕਾਰਨ ਕੀ ਸੀ ਕਿ ਕੋਈ ਪਤਾ ਨਹੀਂ ਕੱਲ੍ਹ ਨੂੰ ਇੱਥੇ ਜੇ ਅਸੀਂ ਦਰਵਾਜ਼ਾ ਲਾਵਾਂਗੇ, ਕੋਈ ਕੰਧ ਚਾਰ ਦੀਵਾਰੀ ਵਲੀ ਹੋਵੇਗੀ, ਤੇ ਜਿਹੜਾ ਕੋਈ ਇਸ ਪਲਾਟ ਨੂੰ ਕਬਜਾਉਣ ਨੂੰ ਫਿਰੇਗਾ ਉਹਨੂੰ ਇਹ ਹੋਵੇਗਾ ਵੀ ਇਹਦਾ ਕੋਈ

ਘੇਰਾ ਲਾ ਲੈਂਦੇ ਨੇ, ਉਹਨਾਂ ਨੂੰ ਆਵਾਜ਼ਾਂ ਨਹੀਂ ਮਾਰਨਾ ਪੈਂਦਾ, ਖਾਲੀ ਵੇਖ ਕੇ ਉਹ ਦੁੱਖ ਰੋਗ ਆਪਣੇ ਆਪ ਹੀ ਆ ਗਏ। ਜਿਵੇਂ ਬੰਦਾ ਇਸ਼ਨਾਨ ਨਾ ਕਰੇ ਤੇ ਗੰਦਗੀ ਆਪਣੇ ਆਪ ਹੀ ਡੇਰਾ ਲਾ ਲੈਂਦੀ ਹੈ, ਪੈਦਾ ਹੋ ਜਾਂਦੀ ਹੈ, ਸਰੀਰ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ। ਤੋ ਉਹਦੇ ਲਈ ਅਸੀਂ ਕੀ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਨਹਾਉਂਦੇ ਹਾਂ, ਕੋਈ ਇੱਕ ਵਾਰਾਂ ਨਹਾਉਂਦਾ, ਕੋਈ ਦੋ ਵਾਰਾਂ ਨਹਾਉਂਦਾ। ਬਿਲਕੁਲ ਸਾਡੇ ਅੰਦਰ ਜਿਹੜੀ ਵਿਚਾਰਾਂ ਦੀ ਗੰਦਗੀ ਪੈਦਾ ਹੁੰਦੀ ਹੈ, ਇਸ ਗੰਦਗੀ ਦੇ ਡੇਰੇ ਨੂੰ ਢਾਉਣ ਲਈ ਸਾਨੂੰ ਗੁਰੂ ਦਾ ਆਸਰਾ ਲੈਣਾ ਪੈਣਾ, ਗੁਰੂ ਦੀ ਓਟ ਲੈਣੀ ਪੈਣੀ। ਹੁਣ ਜਦੋਂ ਗੰਦਗੀ ਦਾ ਜਮਾਵੜਾ ਹੋ ਗਿਆ ਅੰਦਰ, ਤੇ ਬੜਾ ਔਖਾ ਸਮਾਂ ਆ ਗਿਆ। ਇਹਨੂੰ ਵੀ ਬਾਬਾ ਜੀ ਨੇ ਕਿਹਾ, ਔਖੀ ਘੜੀ ਨਾ ਦੇਖਣ ਦੇਈ। ਹਾਂ, ਉਹ ਆਪਣੇ ਭਗਤਾਂ ਨੂੰ ਕਦੀ ਔਖੀ ਘੜੀ ਨਹੀਂ ਵੇਖਣ ਦਿੰਦਾ। ਤੇ ਉੱਥੇ ਵੀ ਸ਼ਰਤ ਰੱਖਿਆ, ਆਪਣਾ ਬਿਰਧ ਸੰਭਾਲੇ। ਤੋ ਖੈਰ ਮੈਂ ਬੇਨਤੀ ਕਰਨ ਲੱਗਾ ਸੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਵਰਤਿਆ, ਆਖਿਆ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਭੰਨਾ। ਜਿਹੜੇ ਦੁੱਖ ਰੋਗ, ਜਿਹਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਪੰਚ ਦੁੱਖ ਔਰ ਅਹੰਗ ਰੋਗ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁੱਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਗੁਰੂ ਨੇ ਇਹ ਮੇਰੇ ਤਨ ਵਿੱਚੋਂ, ਇਹ ਸਰੀਰ ਵਿੱਚੋਂ ਦੂਰ ਕਰ ਦਿੱਤੇ। ਪੰਚ ਦੁੱਖ ਔਰ ਅਹੰਗ ਰੋਗ, ਅਹੰਗ ਦਾ ਰੋਗ ਤੇ ਪੰਜ ਦੁੱਖ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਦਾ ਡੇਰਾ ਭੰਨਾ। ਜਦੋਂ ਡੇਰਾ ਭੱਜਿਆ ਤੇ ਫਿਰ ਕੀ ਹੋਇਆ, ਆਖਿਆ ਆਨੰਦ ਕਰੇ ਨਰ ਨਾਰੀ। ਹੁਣ ਜਿਹਦਾ ਮਹਿੰਗਾ ਪਲਾਟ ਉਹਨੂੰ ਵਾਪਸ ਮਿਲ ਗਿਆ, ਜਿਹਦੇ ਮਹਿੰਗੇ ਪਲਾਟ ਵਿੱਚੋਂ ਸਫਾਈ ਹੋ ਗਈ, ਉਹ ਪਰਿਵਾਰ ਖੁਸ਼ ਹੋ ਗਿਆ। ਮਹਾਰਾਜ ਨੇ ਆਖਿਆ ਬਿਲਕੁਲ ਇਸੇ ਤਰੀਕੇ ਨਾਲ ਮੇਰੇ ਵੀ ਨਰ ਤੇ ਨਾਰੀਆਂ, ਇਹ ਕੌਣ ਨੇ, ਗਿਆਨ ਇੰਦਰੇ ਤੇ ਕਰਮ ਇੰਦਰੇ, ਜਿਹਨਾਂ ਨੂੰ ਆਪਾਂ ਸੈਂਸਸ ਕਹਿੰਦੇ ਹਾਂ, ਹੁਣ ਇਹ ਆਨੰਦ ਵਿੱਚ ਆ ਗਏ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੋ ਖੋਆ ਸਭ ਥਾਈ। ਹੇ ਸਤਸੰਗੀ ਜਨੋ, ਵੇਖੋ ਜੀਵਨ ਵਿੱਚ ਸੋਖੀ ਸੋਖ ਹੋ ਗਿਆ, ਸੰਤੋ ਸੋ ਖੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਗੁਰਦੇਵ ਨੇ ਆਖਿਆ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਉਹਨੇ ਜੀਵਨ ਵਿੱਚੋਂ ਚਿੰਤਾ ਨੂੰ ਮੇਟ ਦਿੱਤਾ, ਚਿੰਤਾ ਨੂੰ ਖਤਮ ਕਰ ਦਿੱਤਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਤੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਮੇਰੇ ਗੁਰੂ ਨੇ ਅੰਦਰ ਇਹ ਬੰਨ ਮਾਰ ਦਿੱਤਾ, ਰੋਕ ਲਾ ਦਿੱਤੀ, ਹੁਣ ਸਰਬ ਕਲਿਆਣ ਹੋ ਗਿਆ, ਅੰਦਰ ਇੱਕ ਆਨੰਦ ਪੈਦਾ ਹੋ ਗਿਆ, ਖੇੜਾ ਪੈਦਾ ਹੋ ਗਿਆ। ਪਹਿਲਾ ਬਚਨ ਹੈ, ਹਮਰੀ ਗਣਤ ਨਾ ਗਣੀਆਂ ਕਾਈ। ਗਣਤ ਦਾ ਅਰਥ ਹੁੰਦਾ ਹੈ ਕੀਤੇ ਕਰਮਾਂ ਦਾ ਹਿਸਾਬ, ਜਿਹਨੂੰ ਆਪਾਂ ਗਿਣਤੀ ਮਿਣਤੀ ਕਹਿੰਦੇ ਹਾਂ, ਹਿਸਾਬ ਕਹਿੰਦੇ ਹਾਂ। ਆਖਿਆ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਜਦੋਂ ਕਰਦਾ ਹੈ ਨਾ, ਤੇ ਫਿਰ ਬੰਦੇ ਦੇ ਕਰਮਾਂ ਦਾ ਹਿਸਾਬ ਨਹੀਂ ਕਰਦਾ। ਜਿਵੇਂ ਮੰਨ ਲਓ ਤੂੰ ਉਹ ਸ਼ਾਹੂਕਾਰ ਹੈ, ਤੇਰੇ ਕੋਲੋਂ ਕਰਜ਼ਾ ਲਿਆ ਹੋਵੇ, ਤੇ ਜਿਸ ਦਿਨ ਤੂੰ ਬਖਸ਼ਣ ਤੇ ਆਉਣਾ ਹੈ, ਉਹ ਦਿਨ ਇਹ ਨਹੀਂ ਕਹਿੰਦਾ ਵੀ ਅੱਜ ਤੈਨੂੰ ਇੰਨੇ ਪੈਸੇ ਛੱਡੇ, ਇੰਨੇ ਛੱਡੇ, ਤੂੰ ਸਾਰਾ ਕਰਜ਼ਾ ਮਾਫ ਕਰ ਦੇਣਾ। ਨਾਮ ਦਿਓ ਰਿਣ ਲਾਥਾ, ਸਤਿਗੁਰ ਨੇ ਇੱਕ ਬਚਨ ਰੱਖਿਆ, ਆਖਿਆ ਤੂੰ ਆਪਣਾ ਨਾਮ ਦਿੱਤਾ, ਜਿੰਨਾ ਕਰਜ਼ਾ ਪਾਪਾਂ ਦਾ ਔਗਣਾਂ ਦਾ ਮੇਰੇ ਜੀਵਨ ਉੱਤੇ ਚੜ੍ਹਿਆ ਹੋਇਆ ਸੀ, ਸਾਰੇ ਦਾ ਸਾਰਾ ਤੂੰ ਲਾ ਦਿੱਤਾ। ਕੋਈ ਦੁਨੀਆਂ ਦਾ ਸ਼ਾਹੂਕਾਰ ਹੋਵੇ ਨਾ ਜੀ, ਵੱਧ ਤੋਂ ਵੱਧ ਉਹ ਦਰਿਆ ਦਿਲ ਹੋਵੇ ਤੇ ਉਹ ਆਖੇਗਾ ਤੂੰ ਏਦਾਂ ਕਰ, ਮੈਂ ਤੈਨੂੰ ਵਿਆਜ ਛੱਡਿਆ ਪਰ ਮੂਲ ਤੈਨੂੰ ਦੇਣਾ ਪੈਣਾ। ਤੇ ਜੇ ਮੂਲ ਛਡਾਉਣ ਦੀ ਗੱਲ ਆਵੇ, ਉਹਨੂੰ ਲੱਗੇ ਵੀ ਬਹੁਤਾ ਪੈਸਾ ਬੰਦੇ ਦਾ ਡੁੱਬਦਾ ਹੋਵੇ, ਤੇ ਉਹ ਆਖੇਗਾ ਚੱਲ ਜਿੰਨੇ ਹੈਗੇ ਉਨੇ ਦੇ ਦੇ, ਵੀ ਕੁਝ ਨਾ ਕੁਝ ਤੇ ਨਿਕਲੇ ਦੀ ਜੇਬ ਦੇ ਵਿੱਚੋਂ। ਦੁਨੀਆਂ ਉੱਤੇ ਕੋਈ ਐਸਾ ਸ਼ਾਹੂਕਾਰ ਨਹੀਂ ਹੈ ਜਿਹੜਾ ਮੁਕੰਮਲ ਰੂਪ ਵਿੱਚ ਆਖੇ ਵੀ ਨਹੀਂ ਚਲੋ ਕੁਝ ਵੀ ਨਹੀਂ, ਲੀਕ ਮਾਰ ਦਿੱਤੀ ਆਪਾਂ ਸਾਹਿਬ ਉੱਤੇ। ਤੋ ਮਹਾਰਾਜ ਕਹਿੰਦੇ ਨੇ ਹੇ ਅਕਾਲ ਪੁਰਖ, ਤੂੰ ਐਸਾ ਸ਼ਾਹੂਕਾਰ ਹੈ, ਤੂੰ ਕਦੀ ਵੀ ਮੇਰੇ ਲੇਖਾਂ ਦਾ ਹਿਸਾਬ ਨਹੀਂ ਕਰਦਾ। ਜਿੱਦਣ ਤੂੰ ਬਖਸ਼ਣ ਤੇ ਆਉਣਾ, ਮੇਰੇ ਸਾਰੇ ਗੁਨਾਹਾਂ ਉੱਤੇ ਤੂੰ ਲੀਕ ਮਾਰ ਦਿੰਦਾ ਵੀ ਨਹੀਂ ਕੋਈ ਗੱਲ ਨਹੀਂ, ਮੇਰਾ ਬੱਚਾ ਹੈ। ਪਰ ਇਹਦੇ ਲਈ ਇੱਕ ਖਿਆਲ ਰੱਖਿਓ, ਉਸ ਸੁਭਾਅ ਨਾਲ ਵੀ ਜੀਣਾ ਪੈਣਾ ਹੈ। ਹਾਲਾਂਕਿ ਬੰਦਾ ਜਦੋਂ ਰੱਬ ਨੂੰ ਚੇਤੇ ਕਰਦਾ ਹੈ ਤੇ ਕਈ ਵਾਰ ਹਿਸਾਬ ਵੀ ਰੱਖਦਾ, ਜਿਹੜਾ ਹਿਸਾਬ ਰੱਖਣਾ ਹੈ ਨਾ ਜੀ ਗੁਰੂ ਦੇ ਪ੍ਰਤੀ। ਜਿਵੇਂ ਆਮ ਤੌਰ ਉੱਤੇ ਇੱਕ ਰਿਵਾਜ਼ ਸਾਡੇ ਬਹੁਤ ਚੱਲਿਆ ਜੀ, ਮੈਂ 100 ਪਾਠ ਕੀਤਾ,

50 ਪਾਠ ਕੀਤੇ, ਮੈਂ ਇੰਨੀ ਤਪੱਸਿਆ ਕੀਤੀ, ਇੰਨਾ ਚਿਰ ਬੈਠਾ, ਇੰਨੀ ਸੇਵਾ ਕੀਤੀ ਮੈਂ। ਮਹਾਰਾਜ ਨੇ ਆਖਿਆ ਆਪਣੇ ਗੁਰੂ ਦੇ ਨਾਲ ਕਦੀ ਗਿਣਤੀ ਨਾ ਰੱਖਿਓ। ਗੁਰੂ ਦੇ ਨਾਲ ਕਾਹਦਾ ਹਿਸਾਬ ਹੈ, ਸਤਿਗੁਰ ਸੇਤੀ ਗਣਤ ਦੇ ਰੱਖਿਆ। ਮਹਾਰਾਜ ਨੇ ਆਖਿਆ ਜਿਹੜਾ ਗੁਰੂ ਦੇ ਨਾਲ ਗਣਤ ਰੱਖਦਾ, ਗਣਤ ਦਾ ਮਤਲਬ ਕੀ ਹੈ, ਹਿਸਾਬ ਰੱਖਣਾ। ਜਿਵੇਂ ਇੱਥੇ ਆਖਿਆ ਹਮਰੀ ਗਣਤ ਨਾ ਗਣੀਆਂ ਕਾਈ, ਸਤਿਗੁਰ ਸੇਤੀ ਗਣਤ ਜੇ ਰੱਖੈ, ਜਿਹੜਾ ਸਤਿਗੁਰ ਦੇ ਸੇਤੀ ਗੁਰੂ ਦੇ ਪ੍ਰਤੀ ਮਨ ਵਿੱਚ ਕੋੜ ਰੱਖਦਾ ਹੈ, ਹਿਸਾਬ ਕਿਤਾਬ ਰੱਖਦਾ। ਬਾਬਾ ਜੀ ਕਹਿੰਦੇ ਨੇ ਹਲਤ ਪਲਤ ਸਭ ਤਿਸਕਾ ਗਿਆ, ਆਖਿਆ ਉਹਦਾ ਲੋਕ ਵੀ ਚਲਿਆ ਜਾਂਦਾ ਤੇ ਉਹਦਾ ਪ੍ਰਲੋਕ ਵੀ ਚਲਿਆ ਜਾਂਦਾ। ਇੱਥੇ ਤੇ ਕੇਵਲ ਅਰਦਾਸ ਕੀਤੀ ਜਾ ਸਕਦੀ ਹੈ, ਕੇਵਲ ਅਰਦਾਸ। ਜਿੰਨਾ ਤੁਸੀਂ ਪੜ੍ਹ ਲਓ, ਜਿੰਨੀ ਬਾਣੀ ਪੜ੍ਹ ਲਓ ਥੋੜੀ ਹੈ, ਪਰ ਗਿਣਤੀ ਕੋਈ ਨਹੀਂ। ਜਿੰਨਾ ਤੁਸੀਂ ਗੁਰੂ ਦੇ ਦਰ ਉੱਤੇ ਆਣ ਕੇ ਸੰਗਤ ਕਰ ਲਓ ਥੋੜੀ ਹੈ, ਪਰ ਗਿਣਤੀ ਕੋਈ ਨਹੀਂ। ਇਸ ਕਰਕੇ ਕਦੀ ਵੀ ਗੁਰੂ ਦੇ ਪ੍ਰਤੀ ਗਿਣਤੀ ਨਹੀਂ ਰੱਖਣੀ, ਰੱਬ ਦੇ ਪ੍ਰਤੀ ਕੋਈ ਗਿਣਤੀ ਨਹੀਂ। ਉਹਦਾ ਸਿਮਰਨ ਕਰਦਿਆਂ, ਉਹਨੂੰ ਯਾਦ ਕਰਦਿਆਂ ਕੋਈ ਗਿਣਤੀ ਨਹੀਂ, ਕਾਹਦਾ ਹਿਸਾਬ ਹੈ। ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਇੱਕ ਥਾਂ ਉੱਤੇ ਬਾਣੀ ਵਿੱਚ ਲਿਖਿਆ, ਉਹਨਾਂ ਆਖਿਆ ਹੇ ਵਾਹਿਗੁਰੂ, ਜੇ ਕਿਤੇ ਤੂੰ ਸਾਡੇ ਲੇਖਾਂ ਦਾ ਹਿਸਾਬ ਕਰਨ ਬਹਿ ਗਿਆ, ਲੇਖਾਂ ਕਤੇ ਨਾ ਛੁੱਟੀਐ। ਆਖਿਆ ਅਸੀਂ ਤੇ ਛੁੱਟ ਹੀ ਨਹੀਂ ਸਕਦੇ, ਜੇ ਤੂੰ ਹਿਸਾਬ ਕਰਨ ਬਹਿ ਗਿਆ ਤੇ ਅਸੀਂ ਨਹੀਂ ਛੁੱਟ ਸਕਦੇ। ਕਿਉਂ ਮਹਾਰਾਜ ਕਹਿੰਦੇ, ਕਹਿੰਦੇ ਖਿਨ ਖਿਨ ਭੁੱਲਣ ਹਾਰ, ਅਸੀਂ ਤੇ ਖਿਨ ਖਿਨ ਭੁੱਲਦੇ ਹਾਂ, ਲੇਖਾਂ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਸਿਰਫ ਤੇਰੇ ਅੱਗੇ ਜੋਦੜੀ ਇਹ ਕਰ ਸਕਦਾ ਵੀ ਬਖਸ਼ਣ ਹਾਰ ਬਖਸ਼ ਲੈ, ਤੂੰ ਬਖਸ਼ਣ ਵਾਲਾ ਹੈ, ਤੂੰ ਬਖਸ਼ਿੰਦ ਹੈ, ਤੇਰਾ ਸੁਭਾਅ ਤੇਰਾ ਬਿਰਧ ਐਸਾ ਹੈ ਵੀ ਤੂੰ ਬੰਦਿਆਂ ਨੂੰ ਬਖਸ਼ਦਾ, ਮੈਂ ਸਿਰਫ ਤੇਰੇ ਅੱਗੇ ਜੋਦੜੀ ਇਹ ਕਰ ਸਕਦਾ ਵੀ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਤੋ ਬਾਬਾ ਜੀ ਨੇ ਇੱਥੇ ਪੌੜੀ ਵਿੱਚ ਬੜੀ ਕਮਾਲ ਦੀ ਗੱਲ ਆਖੀ, ਆਖਿਆ ਮੇਰੇ ਹਾਲਾਤ ਪਤਾ ਕਿੱਦਾਂ ਦੇ ਨੇ, ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਮੈਂ ਲੂਣ ਹਰਾਮੀ ਹਾਂ। ਜਿਵੇਂ ਆਪਾਂ ਕਹਿੰਦੇ ਸੀ ਕਿਸੇ ਦਾ ਖਾ ਕੇ ਨਮਕ ਹਰਾਮ ਨਹੀਂ ਕਰਨਾ ਚਾਹੀਦਾ। ਤੋ ਨਮਕ ਸ਼ਬਦ ਪਤਾ ਕਿਉਂ ਵਰਤਿਆ ਜਾਂਦਾ, ਕਿਉਂਕਿ ਨਮਕ ਬਹੁਤ ਥੋੜਾ ਪੈਂਦਾ। ਆਖਿਆ ਇੱਕ ਸਸਤਾ ਵੀ ਹੈ, ਆਖਿਆ ਥੋੜਾ ਜਿੰਨਾ ਰਤਾ ਜਿੰਨਾ ਖਾ ਕੇ ਵੀ ਕਿਸੇ ਦਾ ਹਰਾਮ ਨਹੀਂ ਕਰੋ। ਤੇ ਆਪਾਂ ਸ਼ਬਦ ਵਰਤਦੇ ਲੂਣ ਹਰਾਮੀ ਹੈ ਬੰਦਾ। ਤੋ ਮਹਾਰਾਜ ਪੌੜੀ ਵਿੱਚ ਕਹਿੰਦੇ ਨੇ ਸਤਿਗੁਰੂ ਅਸੀਂ ਲੂਣ ਹਰਾਮੀ ਹਾਂ। ਆਖਿਆ ਲੂਣ ਹਰਾਮੀ ਗੁਨਾਹਗਾਰ, ਗੁਨਾਹ ਕਮਾਉਂਦਾ ਹਾਂ, ਬੇਗਾਨਾ, ਮੇਰੇ ਚ ਕੋਈ ਆਪਣਿਆਂ ਵਾਲੀ ਗੱਲ ਨਹੀਂ, ਮੈਂ ਹੈ ਬੇਗਾਨਾ ਪਰ ਵਿਖਾਵਾ ਆਪਣਾ ਹੋਣ ਦਾ ਕਰਦਾ, ਹੈ ਮੈਂ ਤੇਰੇ ਨਾਲੋਂ ਬੇਗਾਨਾ ਪਰ ਜਦੋਂ ਮੈਂ ਵਿਖਾਵਾ ਕਰਦਾ ਨਾ ਤੇਰੇ ਦਰ ਉੱਤੇ ਆਣ ਕੇ ਤੇ ਏਦਾਂ ਕਰਦਾ ਵੀ ਜਿਵੇਂ ਮੇਰੇ ਤੋਂ ਬਿਨਾਂ ਤੇ ਤੇਰਾ ਹੋਰ ਕੋਈ ਹੈ ਹੀ ਨਹੀਂ। ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਅਲਪ ਮਤ ਦਾ ਅਰਥ ਹੈ ਮੇਰੀ ਮਤ ਬਹੁਤ ਥੋੜੀ ਹੈ, ਅਲਪ ਮਤ ਘੱਟ ਮਤ, ਅਲਪ ਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤੱਤ। ਆਖਿਆ ਜਿੰਨੇ ਜਿੰਦ ਦਿੱਤੀ, ਜਿੰਨੇ ਜਿਉਣ ਲਈ ਇਹ ਜੀਵਨ ਦਿੱਤਾ, ਉਸ ਤੱਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਜਾਣਦਾ ਨਹੀਂ। ਲਾਹਾ ਮਾਇਆ ਕਾਰਨੇ, ਮਾਇਆ ਦੇ ਲਾਹੇ ਕਾਰਨ, ਲਾਹਾ ਮਾਇਆ ਕਾਰਨੇ ਦਹਿ ਦਿਸ਼ ਢੂੰਡਣ ਜਾਏ, ਦੇਵਨ ਹਾਰ ਦਤਾਰ ਪ੍ਰਭ ਨਿਮਖ ਨ ਮਨੈ ਵਸਾਏ। ਦੇਣ ਵਾਲਾ ਵਾਹਿਗੁਰੂ ਹੈ, ਜਿਹੜਾ ਦੇਣ ਵਾਲਾ ਹੈ ਉਹਨੂੰ ਨਿਮਖ ਮਾਤਰ ਵੀ ਮੈਂ ਮਨ ਵਿੱਚ ਵਸਾਉਂਦਾ ਨਹੀਂ। ਲਾਹਾ ਮਾਇਆ ਕਾਰਨੇ ਦਾ ਦਿਸ਼ ਢੂੰਡਣ ਜਾਏ, ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨੈ ਵਸਾਏ। ਲਾਲਚ ਝੂਠ, ਜੀਵਨ ਕਿੱਦਾਂ ਦਾ ਹੈ, ਲਾਲਚ ਵਿੱਚ ਖੁਭਿਆ ਪਿਆ, ਝੂਠਾ ਹਾਂ, ਝੂਠ ਬੋਲਦਾ, ਲਾਲਚ ਝੂਠ ਬੇਕਾਰ ਮੋਹ ਇਹ ਸੰਪੈ ਮਨ ਮਾਹੇ। ਮਹਾਰਾਜ ਨੇ ਆਖਿਆ ਮੈਂ ਆਪਣੇ ਅੰਦਰ ਸਿਰਫ ਜੇ ਇਕੱਠਾ ਕੀਤਾ ਏ ਉਹ ਲਾਲਚ ਇਕੱਠਾ ਕੀਤਾ, ਲਾਲਚ ਝੂਠ ਇਕੱਠਾ ਕੀਤਾ ਏ, ਵਿਕਾਰ ਇਕੱਠੇ ਕੀਤੇ ਨੇ, ਮੋਹ ਇਕੱਠਾ ਕੀਤਾ ਹੈ, ਇਹ ਸੰਪੈ ਮਨ ਮਾਹੈ, ਮਨ ਦੇ ਵਿੱਚ ਮੈਂ ਇਹ ਚੀਜ਼ਾਂ ਸਾਂਭੀਆਂ ਹੋਈਆਂ। ਲੰਪਟ ਚੋਰ ਨਿੰਦਕ ਮਹਾਂ ਤਿੰਨੂੰ ਸੰਗ ਬਿਹਾਏ, ਤੇ ਮੇਰਾ ਜੀਵਨ ਵੀ ਕੋਈ ਚੰਗਾ ਨਹੀਂ, ਮੈਂ ਚੋਰਾਂ ਦੇ ਨਾਲ ਰਹਿੰਦਾ, ਤਸ਼ਕਰਾਂ ਦੇ ਨਾਲ ਰਹਿੰਦਾ, ਵਿਕਾਰਾਂ ਤੇ ਔਗਣਾਂ ਦੇ ਨਾਲ ਰਹਿੰਦਾ, ਲੰਪਟ ਚੋਰ ਸੰਗਤ ਚੰਗੀ ਨਹੀਂ। ਜਿਹਨੂੰ ਰਵਿਦਾਸ ਜੀ ਨੇ ਆਖਿਆ ਸੀ ਮੇਰੀ ਸੰਗਤ ਕੋਚ, ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁੰਭਾਂਤੀ, ਰਾਮ
ਬਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੂ ਮੈਂ ਜਨ ਤੇਰਾ। ਤੋ ਬਾਬਾ ਜੀ ਨੇ ਕਿਹਾ ਲੰਪਟ ਚੋਰ ਨਿੰਦਕ ਮਹਾਂ ਤਿੰਨੂ ਸੰਗ ਬਿਹਾਏ, ਤੁਧ ਭਾਵੈ ਤਾਂ ਬਖਸ਼ ਲਏ, ਖੋਟੇ ਸੰਗ ਖਰੇ ਤੇਰੇ, ਤੂੰ ਕਿਰਪਾ ਕਰੇ ਤੇ ਮੈਨੂੰ ਬਖਸ਼ ਲਵੇ, ਆਹ ਮੇਰੇ ਜੀਵਨ ਵਿੱਚ ਇੰਨੇ ਉੱਗਣ ਨੇ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ। ਤੋ ਬਾਬਾ ਜੀ ਨੇ ਕਿਹਾ ਤੁਧ ਭਾਵੈ ਤਾਂ ਬਖਸ਼ ਲੈ, ਖੋਟੇ ਸੰਗ ਖਰੇ, ਅਸੀਂ ਵੀ ਕਿਤੇ ਖੋਟਿਓ ਖਰੇ ਹੋ ਜਾਈਏ ਤੇਰੀ ਸੰਗਤ ਕਰਕੇ। ਸਤਿਗੁਰ ਖੋਟਿਓ ਖਰੇ ਕਰੇ, ਖੋਟੇ ਸੰਗ ਖਰੇ, ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ, ਜੇ ਤੈਨੂੰ ਭਾ ਜਾਈਏ ਤੇ ਅਸੀਂ ਵੀ ਕਿਤੇ ਪੱਥਰ ਹਾਂ ਜਿਹੜੇ ਉਹ ਤਰ ਜਾਵਾਂਗੇ। ਕਿੰਨੇ ਸ਼ਬਦ ਬਾਣੀ ਨੇ ਐਸੇ ਰੱਖੇ, ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ਼ ਨਾ ਤਰੇ। ਤੋ ਗੁਰਦੇਵ ਨੇ ਇੱਥੇ ਬਖਸ਼ਿਸ਼ ਕੀਤੀ, ਹਮਰੀ ਗਣਤ ਨਾ ਗਣੀਆਂ ਕਾਈ, ਆਖਿਆ ਮੇਰੇ ਕਰਮਾਂ ਦਾ ਹਿਸਾਬ ਨਾ ਕਰੀ। ਕਈ ਵਾਰ ਬੰਦਾ ਸਿਆਣਾ ਬਣੇ ਨਾ ਤੇ ਕਹਿੰਦਾ ਹੈ ਵੀ ਆਓ ਮੈਂ ਤੁਹਾਡੇ ਨਾਲ ਹਿਸਾਬ ਕਰਦਾ ਭਲਾ। ਹੁਣ ਜਿਹੜਾ ਬਹੁਤੀ ਵਾਰ ਨਾ, ਮੰਨ ਲਓ ਇਹਨੂੰ ਏਦਾਂ ਸਮਝੋ ਵੀ ਤੁਸੀਂ ਕਿਸੇ ਨੂੰ ਮਾਇਆ ਦਿੱਤੀ ਹੋਵੇ, ਪੈਸਾ ਦਿੱਤਾ ਹੋਵੇ, ਤੇ ਜਦੋਂ ਵਾਪਸ ਲੈਣ ਦੀ ਵਾਰੀ ਆਵੇ ਤੇ ਤੁਹਾਨੂੰ ਕੋਈ ਥੋੜੇ ਥੋੜੇ ਕਰਕੇ ਪੈਸੇ ਮੋੜੀ ਜਾਵੇ, 10 ਮੋੜ ਦਿੱਤਾ, 20 ਮੋੜ ਦਿੱਤਾ, ਅਖੀਰ ਤੇ ਫਿਰ ਵੀ ਤੁਹਾਡਾ 50-60 ਹਜ਼ਾਰ ਰੁਪਈਆ ਇੱਧਰ ਉੱਧਰ ਹੋ ਗਿਆ, ਤੇ ਉਹਨੇ ਦੁਬਾਰਾ ਫਿਰ ਤੁਹਾਡੇ ਕੋਲ ਮੰਗਣੇ ਸ਼ੁਰੂ ਕਰ ਦਿੱਤੇ ਵੀ ਫਿਰ ਮੈਨੂੰ ਦੇ, ਤੇ ਤੁਸੀਂ ਦਰਾਦਲੀ ਵਿਖਾਉਂਦਿਆਂ ਆਖਿਆ ਚੱਲ ਦੇ ਦਿਓ ਕੋਈ ਗੱਲ ਨਹੀਂ ਫਿਰ ਦੇ ਦਿਓ। ਹੁਣ ਇੱਕ ਦਿਨ ਐਸਾ ਆਵੇ ਜਿਸ ਦਿਨ ਉਹ ਅੱਖਾਂ ਵਿਖਾਵੇ ਤੇ ਆਖੇ ਮੈਂ ਤੁਹਾਡੇ ਨਾਲ ਹਿਸਾਬ ਕਰਨਾ, ਤੇ ਤੁਸੀਂ ਮਨ ਹੀ ਮਨ ਹੱਸੋ ਵੀ ਜੇ ਪੁੱਤ ਹਿਸਾਬ ਕਰਨ ਬਹਿ ਗਿਆ ਨਾ ਤੇ ਫਿਰ ਤੇਰੇ ਲਈ ਖੇਡ ਕੀ ਹੋ ਜਾਣੀ, ਔਖੀ ਹੋ ਜਾਣੀ ਹੈ। ਜੇ ਤੂੰ ਹਿਸਾਬ ਤੋਂ ਬਿਨਾਂ ਹੀ ਛੁੱਟ ਜਾਵੇਂ ਤੇ ਚੰਗੀ ਗੱਲ ਹੈ। ਬਹੁਤੀ ਵਾਰ ਨਾ ਕਈ ਥਾਵਾਂ ਦੇ ਉੱਤੇ ਐਸਾ ਵੀ ਹੁੰਦਾ ਹੈ ਕਿ ਬੰਦਾ ਕਹਿੰਦਾ ਹੈ ਵੀ ਮਤਲਬ ਬੰਦੇ ਨੂੰ ਪਤਾ ਤੇ ਹੁੰਦਾ ਅੰਦਰੋਂ ਵੀ ਜੇ ਹਿਸਾਬ ਕਰਨ ਬਹਿ ਗਏ, ਜੇ ਇਹਦਾ ਰੁਪਈਏ ਰੁਪਈਏ ਦਾ ਲਿਖਣ ਬਹਿ ਗਿਆ, ਮੈਂ ਤਾਂ ਲਿਖਿਆ ਹੀ ਨਹੀਂ ਸੀ, ਮੈਂ ਕਿਹਾ ਚਲੋ ਆਪਣਾ ਹੀ, ਕੋਈ ਗੱਲ ਨਹੀਂ। ਪਰ ਜੇ ਤੂੰ ਇਸ ਐਟੀਟਿਊਡ ਦੇ ਵਿੱਚ ਆ ਗਿਆ ਹੈ, ਇਸ ਸੁਭਾਅ ਵਿੱਚ ਆ ਗਿਆ ਮੈਂ ਹਿਸਾਬ ਕਰਨਾ ਤੇਰੇ ਨਾਲ ਨਿਬੇੜਨਾ ਵੀ ਤੈਨੂੰ ਕਿੰਨੇ ਦਿੱਤੇ ਤੇ ਕਿੰਨੇ ਲਏ, ਤੇ ਜਦੋਂ ਬੰਦਾ ਹਿਸਾਬ ਕਰਨ ਬਹਿ ਗਿਆ ਤੇ ਫਿਰ ਨਾਲ ਬੰਦਾ ਹੱਸੇ ਵੀ ਹੁਣ ਇਹਦਾ ਹਾਲਾਤ ਕੀ ਹੋਣੀ ਹੈ ਜਦੋਂ ਸਾਰੇ ਬਿੱਲ ਕੱਢ ਕੇ ਮੈਂ ਅੱਗੇ ਰੱਖੇ, ਜਦੋਂ ਸਾਰੇ ਪੈਸਿਆਂ ਦਾ ਹਿਸਾਬ ਦਿੱਤਾ, ਇਹਦੇ ਵਾਲ ਮੇਰਾ 2-4 ਲੱਖ ਫਿਰ ਵੀ ਨਿਕਲ ਆਉਣਾ। ਹੁਣ ਉੱਥੇ ਕੀ ਹੈ, ਜਿਹੜਾ ਮਸਕੀਨ ਹੈ ਨਾ ਜੀ, ਜਿਹਨੇ ਕੁਝ ਦੇਣਾ ਹੈ, ਜਿਹਦੇ ਜੀਵਨ ਵਿੱਚ ਗੁਨਾਹ ਨੇ, ਉਹ ਤੇ ਇਹੋ ਹੀ ਕਹਿ ਦੇਵੇ ਵੀ ਵੇਖ ਭਰਾਵਾ ਹਿਸਾਬ ਨਾ ਕਰੀ, ਮੈਨੂੰ ਵੀ ਪਤਾ ਹੈ, ਇਸ ਕਰਕੇ ਮੈਂ ਤੇਰੇ ਅੱਗੇ ਸਿਰਫ ਹੱਥ ਜੋੜ ਸਕਦਾ, ਮੈਂ ਇੰਨਾ ਇੰਟੈਲੀਜੈਂਟ, ਇੰਨਾ ਚਾਤਰ ਬਣ ਕੇ, ਇੰਨਾ ਚਲਾਕ ਬਣ ਕੇ ਜੇ ਤੇਰੇ ਸਾਹਮਣੇ ਬਵਾਂਗਾ ਤੇ ਮੈਂ, ਮੇਰਾ ਨੁਕਸਾਨ ਹੋ ਜਾਣਾ। ਹੁਣ ਬਿਲਕੁਲ ਇੱਥੇ ਗੱਲ ਵੀ ਐਸੀ ਹੈ ਸਾਧ ਸੰਗਤ, ਗੁਰੂ ਦੇ ਸਾਹਮਣੇ, ਅਕਾਲ ਪੁਰਖ ਦੇ ਸਾਹਮਣੇ ਜੇ ਬੰਦਾ ਇਹ ਆਖੇ ਨਾ ਵੀ ਮੈਂ ਇੰਨਾ ਚਾਤਰ ਹਾਂ, ਮੈਂ ਹਿਸਾਬ ਦੇਵਾਂਗਾ, ਲੈ ਰੱਬਾ ਕਰ ਹਿਸਾਬ ਵੀ ਮੈਂ ਕੀ ਕੁਝ ਨਹੀਂ ਕੀਤਾ ਤੇਰੇ ਲਈ, ਤੇ ਚੇਤਾ ਰੱਖੋ ਫਿਰ ਅਸੀਂ ਡੁੱਬ ਜਾਵਾਂਗੇ, ਫਿਰ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਇੱਥੇ ਬੜੀ ਸਿੱਧੀ ਤੇ ਸਪਸ਼ਟ ਗੱਲ ਹੈ ਵੀ ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਨਮਸਕਾਰ ਕਰਨ ਦੀ ਲੋੜ ਹੈ, ਉਹਨੂੰ ਤੇ ਇਹ ਕਹਿਣ ਦੀ ਲੋੜ ਹੈ ਵੀ ਬਾਬਾ ਜੀ ਕਿਰਪਾ ਕਰੋ, ਮੇਰੇ ਕੋਲ ਕੱਖ ਨਹੀਂ ਹੈ, ਮੈਂ ਤੁਹਾਡਾ ਬਹੁਤ ਕੁਝ ਦੇਣਾ ਹੈ, ਤੁਸੀਂ ਇੱਦਾਂ ਕਰੋ ਮੇਰੇ ਉਸ ਪੰਨੇ ਨੂੰ, ਉਸ ਕਾਗਜ਼ ਨੂੰ ਆਪਣੇ ਹਿਸਾਬ ਦੀ ਕਾਪੀ ਵਿੱਚੋਂ ਪਾੜ ਕੇ ਸੁੱਟ ਦਿਓ, ਕਿਉਂਕਿ ਜੇ ਤੁਸੀਂ ਹਿਸਾਬ ਕੱਢ ਕੇ ਬਹਿ ਗਏ ਮੈਂ ਛੁੱਟ ਨਹੀਂ ਸਕਦਾ। ਤੋ ਮਹਾਰਾਜ ਨੇ ਆਖਿਆ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਮਰੀ ਗਣਤ ਨਾ ਗਣੀਆਂ ਕਾਈ, ਆਖਿਆ ਮੇਰੇ ਕਰਮਾਂ ਦਾ ਹਿਸਾਬ ਨਾ ਕਰੀ, ਜੇ ਇੱਦਾਂ ਮੈਂ ਬਹਿ ਜਾਵਾਂ ਵੀ ਡੋਨੇਸ਼ਨ ਵਾਲੀਆਂ ਪਰਚੀਆਂ ਕੱਢ ਲਵਾਂ, ਜੇ ਇੱਦਾਂ ਮੈਂ ਬਹਿ ਜਾਵਾਂ ਵੀ ਮੈਂ ਤੇ ਇੰਨੇ ਪਾਠ ਦਿਹਾੜੀ ਦੇ ਕਰਦਾ, ਆਖਿਆ ਹਿਸਾਬ ਨਾ ਕਰੀ, ਹਮਰੀ ਗਣਤ ਨਾ ਗਣੀਆਂ ਕਾਈ। ਤੋ ਬਾਬਾ ਮਹਾਰਾਜ ਕਹਿੰਦੇ ਆਪਣਾ ਬਿਰਧ ਪਛਾਣ, ਆਖਿਆ ਤੂੰ ਆਪਣਾ ਸੁਭਾਅ ਵੇਖ, ਤੂੰ ਆਪਣੇ ਸੁਭਾਅ ਮੁਤਾਬਕ ਹੀ ਛੱਡ, ਤੇਰਾ ਸੁਭਾਅ ਬੜਾ ਨੇਕ ਹੈ, ਮਤਲਬ ਪੂਰਨ ਰੂਪ ਵਿੱਚ ਆਪਣੇ ਆਪ ਨੂੰ ਅਗਲੇ ਦੇ ਅੱਗੇ ਕੀ ਕਰ ਦੇਣਾ, ਸਰੈਂਡਰ ਕਰ ਦੇਣਾ ਕਿ ਤੂੰ ਆਪਣਾ ਹਿਸਾਬ ਵੇਖ ਭਾਈ, ਮੈਂ ਨਹੀਂ ਦੇ ਸਕਦਾ, ਮੇਰੇ ਹੱਥ ਖਲੋਤੇ ਨੇ, ਹੁਣ ਤੂੰ ਵੇਖ ਵੀ ਤੂੰ ਮੈਨੂੰ ਬਖਸ਼ਣਾ ਹੈ ਕਿ ਸਜ਼ਾ ਦੇਣੀ ਹੈ, ਮੈਨੂੰ ਹਰ ਚੀਜ਼ ਪ੍ਰਵਾਨ ਹੈ, ਆਪਣਾ ਬਿਰਧ ਪਛਾਣ। ਤੋ ਮਹਾਰਾਜ ਕਹਿੰਦੇ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਗੁਰਦੇਵ ਮਹਾਰਾਜ ਕਹਿੰਦੇ ਪਰ ਰੱਬ ਦਾ ਜਿਹੜਾ ਸੁਭਾਅ ਹੈ ਨਾ ਜੀ, ਉਹ ਮੁੱਢ ਕਦੀਮਾ ਤੋਂ ਪਿਆਰ ਵਾਲਾ ਹੈ, ਜਿਵੇਂ ਆਪਾਂ ਪਹਿਲਾਂ ਉਹਦੇ ਸੁਭਾਅ ਦਾ ਜ਼ਿਕਰ ਕਰ ਚੁੱਕੇ ਹਾਂ ਵੀ ਜਿਵੇਂ ਇੱਕ ਮਾਂ ਦਾ ਸੁਭਾਅ ਹੈ, ਜਿਵੇਂ ਇੱਕ ਪਿਓ ਦਾ ਸੁਭਾਅ ਹੈ,
ਕਿ ਪਿਓ ਝਿੜਕਦਾ ਹੈ, ਬੱਚਾ ਪਰਲਾਉਂਦਾ ਏ, ਤੇ ਫਿਰ ਉਹ ਪਿਓ ਨੂੰ ਆਪਣੀ ਛਾਤੀ ਦੇ ਨਾਲ ਵੀ ਲਾ ਲੈਂਦਾ। ਮਾਂ ਝਿੜਕਦੀ ਹੈ, ਬੱਚਾ ਕਈ ਵਾਰ ਗੁਨਾਹ ਕਰਦਾ ਹੈ, ਬਹੁਤ ਕਰਦਾ ਹੈ, ਮਾਂ ਨਾਲ ਵੀ ਲੜਦਾ ਏ, ਪਰ ਮਾਂ ਫਿਰ ਉਹਨੂੰ ਆਪਣੇ ਕੰਠ ਦੇ ਨਾਲ ਆਪਣੇ ਗਲ ਦੇ ਨਾਲ ਲਾ ਲੈਂਦੀ ਹੈ। ਉਹਦਾ ਸੁਭਾਅ ਹੀ ਐਸਾ ਹੈ। ਹੁਣ ਕਿੰਨੀ ਵਾਰ ਐਸਾ ਹੁੰਦਾ ਕਿ ਮਾਂ ਕਹਿੰਦੀ ਹੈ ਕਿ ਜਾ ਅੱਜ ਤੈਨੂੰ ਰੋਟੀ ਨਹੀਂ ਦੇਣੀ, ਉਹਦੇ ਸ਼ਬਦ ਨੇ ਬੱਚੇ ਨੇ ਕੁਝ ਗਲਤ ਕੀਤਾ, ਇਹਦੀ ਰੋਟੀ ਨਹੀਂ ਦੇਣੀ। ਬੱਚਾ ਰੁੱਸ ਕੇ ਬਹਿ ਗਿਆ, ਕਹਿੰਦਾ ਠੀਕ ਹੈ ਮਾਂ ਤੇਰੀ ਮਰਜ਼ੀ। ਪਰ ਉਹਨੂੰ ਵੀ ਪਤਾ ਹੈ ਵੀ ਜਿੰਨਾ ਚਿਰ ਇਹ ਮੇਰੇ ਮੂੰਹ ਚ ਨਹੀਂ ਨਾ ਪਾਵੇਗੀ, ਲੰਗੜੀ ਇਹਨੂੰ ਵੀ ਨਹੀਂ ਹੈ। ਇਸ ਕਰਕੇ ਉਹਦਾ ਸੁਭਾਅ, ਮਾਂ ਦਾ ਜਿਹੜਾ ਸੁਭਾਅ ਉਹ ਦਿਆਲੂ ਸੁਭਾਅ ਹੈ। ਤੋ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਹੱਥ ਦੇ ਰਾਖੇ ਕਰੇ ਆਪਣੇ, ਮੈਨੂੰ ਆਪਣੇ ਹੱਥ ਦੇ ਕੇ ਰੱਖ ਲਾ, ਆਪਣਾ ਬਣਾ ਲਾ, ਸਦਾ ਸਦਾ ਰੰਗ ਮਾਣ, ਮੈਂ ਸਦਾ ਸਦਾ ਤੇਰੇ ਪਿਆਰ ਦੇ ਰੰਗ ਨੂੰ ਮਾਣਦਾ ਰਵਾਂ। ਤੋ ਮਹਾਰਾਜ ਅਗਲੇ ਬਚਨ ਵਿੱਚ

ਸੋ ਹੁਣ ਭਾਈ ਹਰਜਿੰਦਰ ਸਿੰਘ ਜੀ ਵੀਰ ਸਾਹਿਬ ਵਾਲਾ ਜਥਾ ਕੀਰਤਨ ਸਰਵਨ ਕਰਾਉਣਗੇ। ਸੋ ਬੜੇ ਪਿਆਰ ਨਾਲ ਸਰਵਨ ਕਰੀਏ ਔਰ ਪ੍ਰੋਗਰਾਮ ਕੱਲ੍ਹ ਨੂੰ ਸੰਗਰਾਮ ਦਾ ਨਵਾਂ ਮਹੀਨਾ ਆਰੰਭ ਹੋਣਾ। ਸੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਅਤੇ ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਬਾਹਰ ਐਂਟਰੈਂਸ ਦੇ ਉੱਤੇ ਵੀ ਆਪ ਜੀ ਨੇ ਨਵੇਂ ਗੁਰਦੁਆਰੇ ਦੀ ਬਿਲਡਿੰਗ ਦੀ ਫੋਟੋ ਜਿਹੜੀ ਦੇਖ ਰਹੇ ਜੇ ਔਰ ਇਹ ਕੰਮ ਆਰੰਭ ਹੋਣ ਲੱਗੇ ਨੇ। ਕੱਲ੍ਹ ਤੋਂ ਇਸ ਉਦਘਾਟਨ ਸਮਾਗਮ ਦੇ ਦੀਵਾਨ ਸ਼ੁਰੂ ਹੋ ਜਾਣੇ ਨੇ ਜਿਸ ਵਿੱਚ ਭਾਈ ਲਖਵਿੰਦਰ ਸਿੰਘ ਦਰਬਾਰ ਸਾਹਿਬ ਰਣਜੀਤ ਲਾਗੇ

ਜੀ ਜ਼ਰੂਰ, ਕਿਉਂਕਿ ਇਹ ਤੁਹਾਡਾ ਆਪਣਾ ਕੰਮ ਹੈ। ਕਦੀ ਵੀ ਵੈਸੇ ਤਾਂ ਮੈਂ ਕਈ ਵਾਰ ਬੇਨਤੀ ਕਹਿੰਦਾ ਵੀ ਮਾਂ ਪਿਤਾ ਦੇ ਘਰ ਵਿੱਚ ਕਦੀ ਕਿਸੇ ਨੂੰ ਸੱਦਾ ਨਹੀਂ ਹੁੰਦਾ। ਪਿਤਾ ਦੇ ਘਰ ਵਿੱਚ ਧੀਆਂ ਪੁੱਤਰ ਜਦੋਂ ਮਰਜ਼ੀ ਜਾ ਸਕਦੇ ਆ, ਪਰ ਇਹ ਸਥਾਨ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਣਿਆ ਵਧੀਆ ਬਣ ਜਾਵੇ, ਕਿਉਂਕਿ ਅੱਜ ਸਮਾਂ ਹੈ ਮਾਡਰਨ ਟਾਈਪ। ਸੋ ਨਵੇਂ ਤਰੀਕੇ ਨਾਲ ਹੀ ਗੁਰਦੁਆਰਾ ਸਾਹਿਬ ਬਣ ਰਹੇ ਨੇ ਔਰ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣੇਗਾ ਆਪ ਸੰਗਤਾਂ ਦੀਆਂ ਸਹੂਲਤਾਂ, ਆਉਣ ਵਾਲੀਆਂ ਪੀੜ੍ਹੀਆਂ ਦੀਆਂ ਸਹੂਲਤਾਂ ਵਾਸਤੇ। ਕਿਉਂਕਿ ਆਹ ਜਿਹੜਾ ਅਸੀਂ ਅੱਜ ਆਨੰਦ ਲੈ ਰਹੇ ਹਾਂ ਨਾ, ਇਹ ਸਾਡੇ ਬਜ਼ੁਰਗਾਂ ਦੀ ਦੇਣ ਆ। ਜਿਹੜੇ ਬਜ਼ੁਰਗ ਸਾਨੂੰ ਇਹ ਸਾਡੀ ਝੋਲੀ 'ਚ ਪਾ ਕੇ ਗਏ ਨੇ ਅਤੇ ਅਸੀਂ ਇਹਨਾਂ ਵਿੱਚ ਬੈਠ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਾਂ, ਅਤੇ ਆਉਣ ਵਾਲੀ ਜਨਰੇਸ਼ਨ ਲਈ ਜਿਹੜੇ ਸੇਵਾਦਾਰ ਨੇ ਰਾਤ ਦਿਨ ਸੇਵਾ ਕਰ ਰਹੇ ਨੇ ਔਰ ਹੁਣ ਤੱਕ ਸੇਵਾ ਕਰ ਰਹੇ ਨੇ, ਬੜੀ ਕਿਰਪਾ ਹੈ। ਔਰ ਇਸ ਸਥਾਨ ਦਾ ਇੱਕ ਖਾਸੀਅਤ ਹੈ ਕਿ ਆਪਾਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਣ ਹਾਂ। ਹੋ ਸਕਦਾ ਕੁਛ ਰਹਿ ਵੀ ਜਾਂਦੀਆਂ ਹੁਣ ਗੱਲਾਂ ਕੁਛ ਸਿਧਾਂਤਾਂ ਦੇ ਮੁਤਾਬਕ, ਪਰ ਫਿਰ ਵੀ ਇੱਥੇ ਕੋਸ਼ਿਸ਼ ਪੂਰੀ ਹੈ ਕਿ ਜੋ ਸਾਡਾ ਮਰਿਆਦਾ ਗੁਰੂ ਅਕਾਲ ਤਖ਼ਤ ਦੀ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ, ਹਰ ਇੱਕ ਖੰਡ ਪਾਠ ਦੀ ਸੇਵਾ ਵੀ ਵੱਖ ਵੱਖ ਹੁੰਦੀ ਹੈ ਔਰ ਆਪ ਜੀ ਨੂੰ ਪਤਾ ਹੀ ਹੈ ਕਿ ਸਾਰੇ ਤੁਸੀਂ ਦੇਖਦੇ ਕੋਸ਼ਿਸ਼ ਕੀਤੀ ਜਾਂਦੀ ਗੁਰਮਤਿ ਦਾ ਵਿਚਾਰ ਪ੍ਰਚਾਰ ਜਿਹੜਾ ਇੱਥੇ ਕੀਤਾ ਜਾਵੇ, ਵਹਿਮਾਂ ਭਰਮਾਂ ਭੁਲੇਖਿਆਂ ਤੋਂ ਕੱਢਿਆ ਜਾਵੇ, ਸਿਧਾਂਤਕ ਤੌਰ 'ਤੇ ਜੋ ਗੁਰੂ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਤੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਇਸ ਵਿੱਚ ਸਹਿਯੋਗ ਬਖਸ਼ੋ। ਔਰ ਇੱਕ ਬੇਨਤੀ ਮੈਂ ਸਵੇਰੇ ਵੀ ਕੀਤੀ, ਹੁਣ ਵੀ ਕਰ ਦੇਵਾਂ, ਆਮ ਸਾਨੂੰ ਲੋਕ ਪੁੱਛਦੇ ਨੇ ਵੀ ਗੁਰਦੁਆਰਾ ਪ੍ਰਾਈਵੇਟ ਹੈ, ਗੁਰਮੁਖ ਪੈਰੋਂ ਨਹੀਂ, ਗੁਰਦੁਆਰਾ ਪ੍ਰਾਈਵੇਟ ਨਹੀਂ ਹੈ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਗਤਾਂ ਦਾ, ਇਹਦਾ ਕਿਸੇ ਦੀ ਕੋਈ ਪਰਸਨਲ ਪ੍ਰੋਪਰਟੀ ਨਹੀਂ। ਇਹ ਆਪਾਂ ਸੇਵਾਦਾਰਾਂ ਦਾ ਧੰਨਵਾਦ ਕਰੀਏ ਜੋ ਰਾਤ ਦਿਨ ਗੁਰਮੁਖ ਪੈਰੋਂ ਇਹਨਾਂ ਅਦਾਰਿਆਂ ਨੂੰ ਚਲਾਉਂਦੇ ਨੇ, ਕਿਉਂਕਿ ਕਿਸੇ ਨਾ ਕਿਸੇ ਦੇ ਅੱਗੇ ਮੋਹਰੀ ਲੱਗ ਕੇ ਕੰਮ ਕਰਨਾ ਹੀ ਹੈ। ਕਿਉਂਕਿ ਹੁਣ ਜੇ ਦੇਖਿਆ ਜਾਵੇ ਮੋਦੀ ਦਾ ਜਾਂ ਇੱਥੋਂ ਦੇ ਪ੍ਰਾਈਮ ਮਿਨਿਸਟਰ ਦਾ ਕਨੇਡਾ ਥੋੜ੍ਹਾ ਹੈਗਾ, ਕਨੇਡਾ ਤਾਂ ਦੁਨੀਆ ਦਾ ਹੀ ਹੈ, ਲੇਕਿਨ ਇਹ ਮਾਰੀ ਸੇਵਾ ਬਖਸ਼ਿਸ਼ ਕਰਦਾ, ਇਹ ਸੇਵਾ ਬਖਸ਼ੀ ਹੈ, ਇਹ ਤਨ ਅਤੇ ਤਨ ਦੇ ਨਾਲ ਬੜੀ ਸੇਵਾ ਕਰ ਰਹੇ ਨੇ ਸਾਰੇ ਜਿੰਨੇ ਵੀ ਪ੍ਰਬੰਧਕ ਨੇ, ਜਿੰਨੇ ਵੀ ਸੇਵਾਦਾਰ ਨੇ, ਆਪਾਂ ਇਹਨਾਂ ਦਾ ਸਹਿਯੋਗ ਬਖਸ਼ਿਆ ਕਰੀਏ ਔਰ ਗੁਰੂ ਕਿਰਪਾ ਕਰੇ ਇਹਨਾਂ ਪ੍ਰਬੰਧਕਾਂ ਨੂੰ ਸਤਿਗੁਰ ਚੜ੍ਹਦੀ ਕਲਾ ਬੰਦੀ, ਕਿਉਂਕਿ ਪਰਿਵਾਰਾਂ 'ਚੋਂ ਆਉਣਾ, ਪਰਿਵਾਰਾਂ ਦੇ ਕੰਮਾਂ ਨੂੰ ਛੱਡਣਾ, ਇੱਥੇ ਆਣ ਕੇ ਗੁਰੂ ਘਰ ਦੀ ਸੇਵਾ, ਆਪ ਸੰਗਤਾਂ ਦੀ ਸੇਵਾ, ਸਾਰਾ ਸਾਰਾ ਦਿਨ। ਕੱਲ੍ਹ ਮੈਂ ਆਪਣੇ ਬਾਰੇ ਸੋਚ ਰਿਹਾ ਸੀ ਕਿ 7 ਵਜੇ ਤੋਂ ਲੈ ਕੇ ਰਾਤੀ ਮੈਂ 9 ਵਜੇ ਇੱਥੋਂ ਗਿਆ। ਅਜੇ ਲੋਕ ਕਹਿੰਦੇ ਜੀ ਬਾਬੇ ਵਿਹਲੇ ਹੀ ਫਿਰਦੇ ਆ, ਆਮ ਤੌਰ 'ਤੇ ਦੇਖੋ ਵੀ ਇਹਨਾਂ ਬਾਬਿਆਂ ਨੂੰ ਕਿਹੜਾ ਕੰਮ ਆ, ਅਸੀਂ ਆਉਂਦੇ ਆਓ ਬਈ 2-4 ਦਿਨ ਸਾਡੇ ਨਾਲ ਤੁਰ ਕੇ ਤਾਂ ਵੇਖੋ ਵੀ ਬਾਬਿਆਂ ਨੂੰ ਕੰਮ ਹੈਗਾ ਕਿ ਨਹੀਂ ਹੈਗਾ। ਸੋ ਹਰ ਇੱਕ ਬੰਦੇ ਦਾ ਕੰਮ ਜਿਹੜਾ ਉਹ ਦਿਸਦਾ ਹੀ ਨਹੀਂ ਸਾਨੂੰ ਵੀ ਕੋਈ ਕਰ ਰਿਹਾ, ਮੈਂ ਹੀ ਹਾਂ ਜੋ ਕਰ ਰਿਹਾ ਉਹ ਹੀ ਦੇਖਦਾ, ਗੁਰੂ ਕਿਰਪਾ ਕਰੇ ਨਹੀਂ। ਗੁਰੂ ਨੂੰ ਕਹਿ ਰਹੇ ਕੋਸ਼ਿਸ਼ ਕਰੋ ਕਿ ਆਪਾਂ ਇਹਦੇ ਵਿੱਚ ਇੱਕ ਨਾਲ ਬੇਨਤੀ ਇਹ ਵੀ ਕੀਤੀ ਜਾ ਰਹੀ ਹੈ, ਹੋ ਸਕਦਾ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਲੱਗੇ। ਇੱਕ ਤਾਂ ਮੈਂ ਬੇਨਤੀ ਕਰਾਂਗਾ ਬਈ ਰੁਮਾਲਿਆਂ ਤੋਂ ਥੋੜ੍ਹਾ ਜਿਹਾ ਸੰਕੋਚ ਕਰੋ, 1.25 ਮੀਟਰ ਵਾਲੇ ਜਿਹੜੇ ਰੁਮਾਲੇ ਨੇ, ਜੇ ਕਿਸੇ ਪਰਿਵਾਰ ਨੇ ਰੁਮਾਲਾ ਭੇਟਾ ਕਰਨਾ ਸਾਡੇ ਕੋਲ ਲੈ ਜਾਓ, ਅਤੇ ਲੋੜ ਨਹੀਂ ਵੈਸੇ, ਕੋਸ਼ਿਸ਼ ਇਹ ਕਰੋ ਕਿ ਜਦੋਂ ਪ੍ਰਬੰਧਕ ਜਾਂ ਸੇਵਾਦਾਰ ਕਹਿਣ ਵੀ ਸਾਨੂੰ ਗੁਰੂ ਮਹਾਰਾਜ ਦੇ ਰੁਮਾਲਿਆਂ ਦੀ ਜ਼ਰੂਰਤ ਹੈ, ਅਤੇ ਸੰਗਤਾਂ ਰੁਮਾਲੇ ਲੈ ਆਉਣਗੀਆਂ, ਢੇਰ ਲਾ ਦੇਣਗੀਆਂ ਗੁਰੂ ਦਾ। ਪਰ ਜਿਹੜਾ ਸਾਡਾ ਇੱਕ ਰਿਵਾਜ਼ ਰੀਤ ਬਣ ਗਈ ਹੈ ਨਾ, ਗੱਲਾਂ ਸਾਡੇ 'ਚੋਂ ਨਿਕਲਦੀਆਂ ਨੇ ਵੀ ਕੋਈ ਵੀ ਫੰਕਸ਼ਨ ਭਾਵੇਂ 10 ਦਿਨੀ ਫੰਕਸ਼ਨ ਕਰਾ ਲਓ ਨਾ, ਤਾਂ ਵੀ ਰੁਮਾਲਾ ਲੈ ਕੇ ਜਾਣਾ, ਨਹੀਂ ਗੁਰਮੁਖ ਪੈਰੋਂ ਰੁਮਾਲੇ ਜਿਹੜੇ ਪੈਸੇ ਨੇ ਨਾ ਉਹ ਬਿਲਡਿੰਗ 'ਚ ਪਾਓ, ਤਾਂ ਕਿ ਆਉਣ ਵਾਲੇ ਸਮੇਂ ਇੱਕ ਬਿਲਡਿੰਗ ਬਣ ਸਕੇ ਅਤੇ ਤੁਸੀਂ ਇਸ ਵਿੱਚ ਆਨੰਦ ਮਾਣ ਸਕੋ। ਬਹੁਤ ਬਹੁਤ ਧੰਨਵਾਦ ਉਹਨਾਂ ਜੀ ਕਰੀ ਕਮਾ। ਆਓ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਉਹਨਾਂ ਦੇ ਜਿੱਥੇ ਪਾਸ ਕਰੀ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ

ਉਹ ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ

ਜਿਹੜਾ ਉਪਦੇਸ਼ ਹੈ, ਜਿਹੜਾ ਮੈਸੇਜ ਹੈ, ਉਹ ਇੱਕੋ ਹੀ ਹੈ। ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਦੁਬਾਰਾ ਦਰਜ ਕੀਤੇ ਨੇ ਮਹਾਰਾਜ ਨੇ, ਸਲੋਕ ਵੀ ਹੈਗੇ ਨੇ ਕੁਝ, ਤੇ ਜਦੋਂ ਉਹਨਾਂ ਨੂੰ ਦੁਬਾਰਾ ਦਰਜ ਕੀਤਾ ਹੈ ਤੇ ਥੋੜਾ ਜਿਹਾ ਲਾਗ ਮਾਤਰ ਦਾ ਉਹਦੇ ਵਿੱਚ ਫਰਕ ਵੀ ਹੈ, ਕੁਝ ਸ਼ਬਦਾਂ ਦਾ ਫਰਕ ਹੈ। ਤੋ ਇਸੇ ਤਰੀਕੇ ਨਾਲ ਜਿਹੜਾ ਇਹ ਸੋਦਰ ਵਾਲਾ ਬਚਨ ਹੈ ਜਿਹਨੂੰ ਆਪਾਂ ਪੜ੍ਹਦੇ ਵੀ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਜਪਜੀ ਸਾਹਿਬ ਦੇ ਵਿੱਚ ਵੀ ਹੈ।

ਕਰਕੇ ਇਹ ਵਾਲਾ ਸ਼ਬਦ ਜਿਹੜਾ ਹੈ ਆਸਾ ਰਾਗ ਦੇ ਵਿੱਚ, ਰਾਗ ਆਸਾ ਮਹਿਲਾ ਪਹਿਲਾ ਦੇ ਸਿਰਲੇਖ ਹੇਠ ਦਰਜ ਹੈ। ਤੇ ਵੈਸੇ ਜਦੋਂ ਬਾਣੀ ਚੱਲਦੀ ਹੈ ਸਾਧ ਸੰਗਤ ਲੜੀ ਗੁਰੂ ਗ੍ਰੰਥ ਸਾਹਿਬ ਦੀ, ਤੇ ਉਦੋਂ ਏਦਾਂ ਚੱਲਦੀ ਹੈ ਵੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ, ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਦੀ, ਤੇ ਫਿਰ ਗੁਰੂ ਅਰਜਨ ਸਾਹਿਬ ਦੀ। ਹਾਂ, ਜੇ ਵਿੱਚ ਉਸ ਰਾਗ ਵਿੱਚ ਜੇ ਕਿਸੇ ਗੁਰੂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰਨ ਕੀਤੀ ਤੇ ਫਿਰ ਸਿੱਧੀ ਅਗਲੇ ਗੁਰੂ ਦੀ ਬਾਣੀ ਉਹਦੇ ਵਿੱਚ ਆ ਜਾਂਦੀ। ਜੇ ਪਹਿਲੇ ਪਾਤਸ਼ਾਹ ਨੇ ਉਸ ਰਾਗ ਵਿੱਚ ਬਾਣੀ ਨਹੀਂ ਉਚਾਰਨ ਕੀਤੀ ਤੇ ਸਿੱਧੀ ਤੀਜੇ ਪਾਤਸ਼ਾਹ ਦੀ ਬਾਣੀ ਉਹਦੇ ਵਿੱਚ ਸ਼ੁਰੂ ਹੋ ਜਾਂਦੀ। ਜਿਵੇਂ ਜੈ ਜਵੰਤੀ ਜਿਹੜਾ ਰਾਗ ਹੈ ਨਾ ਜੀ, ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਉਚਾਰਨ ਕੀਤਾ ਹੈ ਤੇ ਉਹਦੇ ਵਿੱਚ ਸਿਰਫ ਉਹਨਾਂ ਦੀ ਬਾਣੀ ਹੈ, ਹੋਰ ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਜੈ ਜਵੰਤੀ ਰਾਗ ਦੇ ਵਿੱਚ ਨਹੀਂ। ਜਿਹੜਾ ਇਹ ਸ਼ਬਦ ਹੈ ਨਾ, ਇਹਦੇ ਵਿੱਚ ਸਤਿਗੁਰ ਨੇ ਬਾਣੀ ਦੀ ਤਰਤੀਬ ਨਾਲੋਂ ਇੱਕ ਵਿਲੱਖਣ ਇਹਦੇ ਵਿੱਚ ਕੰਮ ਇਹ ਕੀਤਾ ਹੈ ਵੀ ਇਹਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਇਹ ਜਿਹੜਾ ਬੋਲ ਹੈ ਗੁਰੂ ਨਾਨਕ ਸਾਹਿਬ ਦਾ ਹੈ, ਤੇ ਜਿਵੇਂ ਅਸੀਂ ਸੋਦਰ ਦੇ

ਅਗਲਾ ਜਿਹੜਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਦਾ ਦਰਜ ਕੀਤਾ ਹੈ ਆਸਾ ਰਾਮ ਦਾ। ਤੋ ਇਹ ਸ਼ਬਦ ਦੋਵੇਂ ਜਿਹੜੇ ਨੇ ਸਾਨੂੰ ਇਕੱਠੇ ਵਿਚਾਰਨੇ ਪੈਣੇ ਨੇ। ਤੋ ਖੈਰ ਸ਼ਬਦ ਦੀ ਪ੍ਰਮਤਾ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਹੁਣ ਇਹ ਮੰਨਿਆ ਜਾਂਦਾ ਹੈ ਵੀ ਰੱਬ ਦਾ ਕੋਈ ਦਰ ਘਰ ਵੱਖਰਾ ਹੈ ਜਿੱਥੇ ਬਹਿ ਕੇ ਉਹ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਤੋ ਇੱਕ ਸਵਾਲ ਦੇ ਰੂਪ ਦੇ ਵਿੱਚ ਮਹਾਰਾਜ ਨੇ ਇੱਥੇ ਇਹ ਬਖਸ਼ਿਸ਼ ਭਰਿਆ ਵਾਕ ਰੱਖਿਆ। ਪਰ ਜਦੋਂ ਜਦੋਂ ਅਸੀਂ ਇਸ ਪਾਵਨ ਸ਼ਬਦ ਨੂੰ ਤੇ ਅਗਲੇ ਸ਼ਬਦ ਨੂੰ ਵਿਚਾਰਦੇ ਜਾਵਾਂਗੇ ਤੇ ਫਿਰ ਸਾਨੂੰ ਇਹ ਵੀ ਗੱਲ ਸਮਝ ਲੱਗੇਗੀ ਕਿ ਰੱਬ ਦਾ ਕੋਈ ਵਿਸ਼ੇਸ਼ ਦਰ ਤੇ ਘਰ ਨਹੀਂ ਹੁੰਦਾ। ਕਿਤੇ ਉਹ ਪਤਾਲ ਵਿੱਚ ਨਹੀਂ ਬੈਠਾ, ਕਿਤੇ ਉਹ ਆਕਾਸ਼ ਵਿੱਚ ਨਹੀਂ ਬੈਠਾ। ਜਿਵੇਂ ਸਾਡਾ ਸਾਰਿਆਂ ਦਾ ਆਪੋ ਆਪਣਾ ਘਰ ਹੈ ਤੇ ਅਸੀਂ ਇਸ ਵਕਤ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਾਂ, ਫਿਰ ਆਪੋ ਆਪਣੇ ਘਰਾਂ ਨੂੰ ਤੁਰ ਜਾਵਾਂਗੇ। ਤੋ ਰੱਬ ਦੇ ਬਾਰੇ ਇਹ ਨਹੀਂ ਗੱਲ ਕਹੀ ਜਾ ਸਕਦੀ ਵੀ ਰੱਬ ਹੁਣ ਇੱਥੇ ਹੈ ਤੇ ਉਹ ਆਪਦੇ ਘਰ ਦੇ ਵਿੱਚ

ਰੱਬ ਦਾ ਦਰ ਕਰ ਹੈ ਕਿਹੜਾ, ਜਿਹਦਾ ਮਹਾਰਾਜ ਨੇ ਪਹਿਲਾਂ ਸਵਾਲ ਕੀਤਾ। ਹੁਣ ਵੇਖੋ ਜੀ, ਮੁਸਲਮਾਨਾਂ ਦੇ ਵਿੱਚ ਰੱਬ ਦਾ ਜਿਹੜਾ ਘਰ ਹੈ ਉਹ ਮੱਕੇ ਨੂੰ ਮੰਨ ਲਿਆ ਗਿਆ, ਹਿੰਦੂਆਂ ਦੇ ਵਿੱਚ ਜਿਹੜਾ ਹੈ ਉਹ ਜਗਨਨਾਥਪੁਰੀ ਨੂੰ ਮੰਨ ਲਿਆ ਗਿਆ, ਕਿਸੇ ਨੇ ਦੱਖਣ ਪਾਸੇ ਮੂੰਹ ਕਰ ਲਿਆ ਤੇ ਕਿਸੇ ਨੇ ਪੱਛਮ ਵਾਲੇ ਬੰਨੇ ਮੂੰਹ ਕਰ ਲਿਆ। ਈਵਨ ਜਿਹੜੀ ਮਸੀਤ ਤੇ ਨਮਾਜ਼ ਵੀ ਪੜ੍ਹੀ ਜਾਂਦੀ ਹੈ ਨਾ ਜੀ, ਉਹ ਨਮਾਜ਼ ਵੀ ਜਿਹੜੀ ਹੈ ਮਸੀਤ ਚਾਰ ਦੁਆਰੀ ਦੇ ਅੰਦਰ ਬਹਿ ਕੇ ਜਿਹੜਾ ਮੂੰਹ ਹੁੰਦਾ ਹੈ ਨਮਾਜ਼ੀ ਬੰਦੇ ਦਾ, ਉਹ ਦੱਖਣ ਵੱਲ ਨੂੰ ਨਹੀਂ ਬਲਕਿ ਪੱਛਮ ਵੱਲ ਨੂੰ ਕਰਾਇਆ ਜਾਂਦਾ। ਤੇ ਹਿੰਦੂ ਵੀਰ ਜਿਹੜੇ ਨੇ ਉਹ ਦੱਖਣ ਵਿੱਚ ਵਸਦੇ ਨੇ। ਆਪਾਂ ਬਾਣੀ ਦਾ ਵਚਨ ਪੜ੍ਹਦੇ ਹਾਂ ਵੀ ਦੱਖਣ ਦੇ ਸ਼ਰੀਕਾ ਬਾਸਾ ਪੱਛਮ ਅੱਲਾ ਮੁਕਾਮ। ਜਾਂ ਬਾਬਾ ਕਬੀਰ ਸਾਹਿਬ ਨੇ ਕਿਹਾ ਵੀ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੀਰਾ। ਆਖਿਆ ਜੇ ਅੱਲਾ ਕੇਵਲ ਇੱਕ ਮਸੀਤ ਵਿੱਚ ਵਸਦਾ ਹੈ ਤੇ ਫਿਰ ਬਾਕੀ ਮੁਲਕ ਕਿਹਦਾ ਹੈ? ਬਾਣੀ ਨੇ ਬੜਾ ਸਪਸ਼ਟ ਕਿਹਾ। ਹੁਣ ਇਹਦੇ ਨਾਲ ਨਾਲ ਜਿਹੜੇ ਸਾਡੇ ਹਿੰਦੂ ਵੀਰ ਭਰਾ ਸਨ ਉਹ ਤੱਤਾਂ ਦੀ ਪੂਜਾ ਵੀ ਕਰਦੇ ਸੀ, ਪਵਨ ਦੀ, ਅੱਗ ਦੀ, ਹਵਾ ਦੀ, ਇਹਨਾਂ ਦੀ ਪੂਜਾ ਵੀ ਉਹ ਕਰਦੇ ਸਨ, ਦੇਵੀ ਦੇਵਤਿਆਂ ਦੀ ਪੂਜਾ ਕਰਦੇ। ਤੋ ਮਹਾਰਾਜ ਨੇ ਕਿਹਾ ਵੀ ਨਹੀਂ, ਇਹ ਜਿੰਨੇ ਤੱਤ ਨੇ ਨਾ ਤੁਸੀਂ ਇਹਨਾਂ ਦੀ ਪੂਜਾ ਨਹੀਂ ਕਰਨੀ ਬਲਕਿ ਇਹਨਾਂ ਤੱਤਾਂ ਤੋਂ ਮੈਸੇਜ ਇਹ ਲੈਣਾ ਹੈ ਵੀ ਜਿਵੇਂ ਇਹ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ ਤੁਸੀਂ ਵੀ ਉਹਦੇ ਹੁਕਮ 'ਚ ਚੱਲਣਾ। ਪਾਣੀ ਉਹਦੇ ਹੁਕਮ 'ਚ ਹੈ, ਪਿਆਸ ਬੁਝਾਉਂਦਾ ਹੈ, ਮਾੜੇ ਦੀ ਚੰਗੇ ਦੀ ਸਾਰਿਆਂ ਦੀ ਬੁਝਾ ਦਿੰਦਾ, ਰਾਜੇ ਦੀ, ਰੰਕ ਦੀ, ਫਕੀਰ ਦੀ, ਮਗਤੇ ਦੀ, ਸਾਰਿਆਂ ਦੀ ਉਹਨੇ ਪਿਆਸ ਬੁਝਾ ਦੇਣੀ ਹੈ। ਅੱਗ ਦਾ ਕੰਮ ਹੈ ਸਾੜਨਾ, ਉਹ ਕਿਸੇ ਦਾ ਲਿਆ

ਖਾਸ ਨਾਦ ਨਹੀਂ ਹੁੰਦਾ, ਵਾਜਾ ਰੱਬ ਦਾ ਨਹੀਂ ਹੁੰਦਾ, ਜਿਵੇਂ ਆਮ ਤੌਰ ਉੱਤੇ ਅਨਹਦ ਨਾਦ ਦੀ ਗੱਲ ਕੀਤੀ ਜਾਂਦੀ ਹੈ। ਆਖਿਆ ਇੱਥੇ ਸਾਰੇ ਹੀ ਨਾਦ ਰੱਬ ਦੇ ਨੇ, ਸਾਰੇ ਵਾਜੇ ਰੱਬ ਦੇ ਨੇ। ਤੋ ਰੱਬ ਵੱਡਾ ਹੈ, ਸੁਪਰੀਮ ਅਕਾਲ ਪੁਰਖ ਵਾਹਿਗੁਰੂ ਹੈ, ਤੋ ਸਾਰੇ ਹੀ ਉਹਨੂੰ ਗਾ ਰਹੇ ਨੇ। ਗਾਉਣ ਦਾ ਅਰਥ ਹੈ ਸਾਰੇ ਹੀ ਉਹਦੇ ਆਰਡਰ ਵਿੱਚ ਨੇ, ਸਾਰੇ ਹੀ ਉਹਦੇ ਹੁਕਮ ਵਿੱਚ ਨੇ। ਇਸ ਕਰਕੇ ਹੁਕਮੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹਦੇ ਹੁਕਮ ਦੇ ਵਿੱਚ ਹੀ ਸਾਰੀ ਉਤਪਤੀ ਹੋਈ ਹੈ। ਹੁਕਮੀ ਹੋਵਨ ਆਕਾਰ, ਆਪਾਂ ਕਹਿੰਦੇ ਉਹਦੇ ਹੁਕਮ ਦੇ ਵਿੱਚ ਆਕਾਰ ਹੋਏ, ਉਹਦੇ ਹੁਕਮ ਦੇ ਵਿੱਚ ਜੀਵ ਹੋਏ, ਉਹਦੇ ਹੁਕਮ ਦੇ ਵਿੱਚ ਹੀ ਕੋਈ ਜੰਮਦਾ ਤੇ ਮਰਦਾ ਹੈ। ਇਸ ਕਰਕੇ ਜਿਹੜੀਆਂ ਚੀਜ਼ਾਂ ਉਹਦੇ ਹੁਕਮ ਦੇ ਵਿੱਚ ਨੇ, ਤੁਸੀਂ ਉਹਨਾਂ ਦੀ ਪੂਜਾ ਨਹੀਂ ਕਰਨੀ, ਬਲਕਿ ਉਸ ਰੱਬ ਨੂੰ ਪੂਜਣਾ ਹੈ ਜੋ ਸਾਰਾ ਕੁਝ ਆਪਣੇ ਹੁਕਮ ਦੇ ਵਿੱਚ ਕੰਟਰੋਲ ਕਰ ਰਿਹਾ। ਤੁਹਾਨੂੰ ਅੱਗ ਨੂੰ ਪੂਜਣ ਦੀ ਲੋੜ ਨਹੀਂ, ਤੁਹਾਨੂੰ ਕੋਈ ਖਾਸ ਨਾਦ ਵਜਾਉਣ ਦੀ ਲੋੜ ਨਹੀਂ। ਜੇ ਤੁਸੀਂ ਇਹ ਸਮਝੋ ਰੱਬ ਦੀ ਕੁਦਰਤ ਵਿੱਚ ਤੇ ਕਈ ਨਾਦ ਵੱਜ ਰਹੇ ਨੇ, ਕਈ ਸਾਊਂਡ ਵੱਜ ਰਹੇ ਨੇ, ਤਾਂ ਰੱਬ ਦਾ ਕੋਈ ਰਾਗ ਵੀ ਨਹੀਂ ਹੁੰਦਾ। ਜਿੰਨੇ ਰਾਗ ਨੇ ਉਹ ਬੰਦੇ ਨੇ ਆਪ ਬਣਾਏ ਨੇ, ਆਪ ਉਹਨਾਂ ਨੂੰ ਸਿਰਜਿਆ ਹੈ। ਤਾਂ ਰੱਬ ਜਿਹੜਾ ਹੈ ਉਹ ਕੋਈ ਰਾਗਾਂ ਨਾਦਾਂ ਨਾਲ ਵੀ ਪ੍ਰਭਾਵਿਤ ਹੋਣ ਵਾਲਾ ਨਹੀਂ, ਕਿਉਂਕਿ ਇਹ ਚੀਜ਼ਾਂ ਉਹਦੇ ਕੋਲ ਹੈਗੀਆਂ ਨੇ। ਹੁਣ ਮੰਨ ਲਓ ਇਹਨੂੰ ਏਦਾਂ ਸਮਝੋ ਸਾਧ ਸੰਗਤ, ਵੀ ਜੇ ਕੋਈ ਬੰਦਾ ਬਹੁਤ ਜ਼ਿਆਦਾ ਅਮੀਰ ਹੋਵੇ ਤੇ ਉਹਦੀਆਂ ਉਹਦੇ ਕੋਲ ਸਾਰੀਆਂ ਫੈਸਿਲਿਟੀਆਂ ਹੋਣ, ਸਾਰੀਆਂ ਸਹੂਲਤਾਂ ਹੋਣ, ਤੇ ਉਹ ਸਾਡੀ ਕਿਸੇ ਛੋਟੀ ਜਿਹੀ ਚੀਜ਼ ਉੱਤੇ ਕਿਉਂ ਇੰਨਾ ਪ੍ਰਭਾਵਿਤ ਹੋਵੇਗਾ ਵੀ ਬੜੀ ਕੋਈ ਅਚੰਭਤ ਗੱਲ ਆਪਾਂ ਕਰ ਦਿੱਤੀ। ਉਹਦੇ ਕੋਲ ਤੇ ਸਾਰਾ ਕੁਝ ਸਾਚੇ ਸਾਹਿਬਾਂ ਕਿਹਾ, ਨਾ ਹੀ ਘਰ ਤੇਰਾ, ਘਰ ਤਾਂ ਤੇਰਾ। ਹੁਣ ਜਿਹਦੇ ਘਰ ਵਿੱਚ ਸਾਰਾ ਕੁਝ ਹੈ, ਹੁਣ ਜਿਹਦੇ ਘਰ ਦੇ ਵਿੱਚ ਏਦਾਂ ਕਹਿ ਲਓ ਵੀ ਜਿਹੜਾ ਬਾਗਾਂ ਦਾ ਮਾਲੀ ਹੋਵੇ ਤੇ ਵੰਨ ਸਵੰਨੇ ਬਾਗ ਜਿਹਦੇ ਵਿਹੜੇ ਵਿੱਚ ਖੜੇ ਹੋਣ, ਉਹਨੂੰ ਤੁਸੀਂ ਇੱਕ ਫਰੂਟ ਨਾਲ ਥੋੜਾ ਖੁਸ਼ ਕਰ ਸਕੋਗੇ, ਉਹ ਤੇ ਉਹਦੇ ਕੋਲ ਬਥੇਰਾ ਕੁਝ ਹੈ। ਹਾਂ, ਕੋਈ ਐਸੀ ਚੀਜ਼ ਦਿਓ, ਕੋਈ ਐਸੀ ਚੀਜ਼ ਭੇਟ ਕਰੋ ਜਿਹੜੀ ਉਹਦੇ ਕੋਲ ਨਾ ਹੋਵੇ, ਤੇ ਜਿਹੜੀ ਜਿਹੜੀ ਤੁਹਾਡੀ ਉਹਦੇ ਬਾਗ ਵਿੱਚੋਂ ਹੀ ਤੋੜ ਕੇ ਉਹਨੂੰ ਨਾ ਦਿੱਤੀ ਹੋਵੇ। ਜਿਵੇਂ ਬਾਬੇ ਨੇ ਆਖਿਆ ਤੇਰਾ ਕੀ ਆ ਤੁਝੇ ਕਿਹਾ ਹਰ ਭੂ, ਵੀ ਮੈਂ ਤੇਰੀਆਂ ਚੀਜ਼ਾਂ ਤੈਨੂੰ ਕਿਵੇਂ ਭੇਟ ਕਰ ਦਵਾਂ। ਇਸ ਕਰਕੇ ਕੋਈ ਐਸਾ ਪ੍ਰੋਡਕਟ ਨਹੀਂ ਹੈ, ਕੋਈ ਐਸੀ ਵਸਤੂ ਨਹੀਂ ਹੈ ਜਿਹਨੂੰ ਏਦਾਂ ਪੂਜਣ ਦੀ ਲੋੜ ਹੈ। ਤੇ ਸਿੱਖ ਨੇ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗ ਦੀ, ਹਵਾ ਦੀ, ਪਾਣੀ ਦੀ, ਕਿਸੇ ਦੀ ਕੋਈ ਪੂਜਾ ਨਹੀਂ ਕਰਨੀ। ਮਹਾਰਾਜ ਕਹਿੰਦੇ ਨੇ ਉਹਦੇ ਹੁਕਮ ਚ ਹੈ। ਆਖਿਆ ਵਚਨ ਪੜਾ ਆਪਾਂ ਕੱਲ ਤੱਕ ਵਿਚਾਰਿਆ ਸੀ, ਵਾਜੇ ਤੇਰੇ ਨਾਦ ਅਨੇਕ ਸੰਖਾਂ ਕੀਤੇ ਤੇਰੇ ਵਾਵਣਾਰੇ। ਕਈ ਵਾਜੇ ਤੇਰੀ ਕੁਦਰਤ ਵਿੱਚ ਵੱਜ ਰਹੇ ਨੇ, ਕਈ ਵਜਾਉਣ ਵਾਲੇ ਨੇ, ਸਾਰੇ ਤੇਰੇ ਹੁਕਮ ਵਿੱਚ ਹੀ ਵੱਜ ਰਹੇ ਨੇ। ਕੀਤੇ ਤੇਰੇ ਰਾਗ ਪਰੀ ਸਿਉਂ ਕਈ ਹੈ, ਕੀਤੇ ਤੇਰੇ ਗਾਵਣਾਰੇ, ਗਾਵਨ ਤੁਦਨੋ ਪੌਣ ਪਾਣੀ ਵੈ ਸੰਤਰ। ਇੱਥੇ ਸ਼ਬਦ ਅਰਥ ਹੈ ਜੀ ਪੌਣ, ਵੈਸੇ ਪਵਣ ਵੀ ਆਇਆ ਨਾ, ਇੱਥੇ ਪੌਣ, ਪੌਣ ਦਾ ਅਰਥ ਹੁੰਦਾ ਹਵਾ। ਆਖਿਆ ਹਵਾ ਵੀ ਤੈਨੂੰ ਗਾ ਰਹੀ ਹੈ। ਹੁਣ ਹਵਾ ਕਿਵੇਂ ਗਾ ਰਹੀ ਹੈ? ਹਵਾ ਤੇਰੇ ਹੁਕਮ ਚ, ਭੈ ਵਿੱਚ, ਉਹਦੇ ਤੇਰੇ ਡਰ ਦੇ ਵਿੱਚ ਹੈ ਤਾਂ ਤੈਨੂੰ ਗਾ ਰਹੀ ਹੈ। ਭੈ ਵਿੱਚ ਪਵਣ ਵਹੈ, ਇਹ ਜਿਹੜੀ ਪਵਣ ਹੈ, ਇਹ ਜਿਹੜੀ ਹਵਾ ਹੈ, ਇਹ ਤੇਰੇ ਭੈ ਵਿੱਚ। ਇਸ ਕਰਕੇ ਹਵਾ ਦੀ ਪੂਜਾ ਕਰਨ ਦੀ ਲੋੜ ਨਹੀਂ ਹੈ। ਗਾਵਨ ਤੁਧ ਨੂੰ ਪੌਣ ਪਾਣੀ, ਪਾਣੀ ਤੇਰੇ ਹੁਕਮ ਚ, ਤੇਰੇ ਆਰਡਰ ਚ, ਤੂੰ ਵੱਡਾ ਹੈ, ਤੈਨੂੰ ਪੂਜਣਾ ਹੈ, ਪਾਣੀ ਨੂੰ ਥੋੜਾ ਪੂਜਣਾ। ਬੈਸੰਤਰ, ਬੈਸੰਤਰ ਦਾ ਅਰਥ ਅੱਗ, ਅੱਗ ਨੂੰ ਥੋੜਾ ਪੂਜਣਾ। ਗਾਵੈ ਰਾਜਾ ਧਰਮ ਦੁਆਰੇ, ਹੁਣ ਇੱਕ ਧਰਮ ਰਾਜਾ ਮੰਨਿਆ ਗਿਆ। ਬਾਬਾ ਜੀ ਨੇ ਕਿਹਾ ਵੀ ਜੇ ਉਹ ਵੀ ਹੈਗਾ ਹੈ ਤੇ ਉਹ ਵੀ ਰੱਬ ਦੇ ਹੁਕਮ ਚ ਹੀ ਹੈ। ਹਾਲਾਂਕਿ ਬਾਣੀ ਇਹ ਨਹੀਂ ਕਹਿ ਰਹੀ ਵੀ ਕੋਈ ਧਰਮ ਦਾ ਉੱਤੇ ਕੋਈ ਦਰਬਾਰ ਬਣਿਆ ਹੋਇਆ, ਉੱਥੇ ਕੋਈ ਧਰਮ ਰਾਜਾ ਹੈ ਜਿਹੜਾ ਬੰਦੇ ਦੇ ਨਾਂ ਕਰਮਾਂ ਦਾ ਹਿਸਾਬ ਕਰਕੇ ਬੈਠਾ ਹੋਇਆ। ਬਾਬਾ ਜੀ ਨੇ ਕਿਹਾ ਨਹੀਂ। ਹਾਂ, ਇਹ ਸਤਿਗੁਰ ਦੀ ਬਾਣੀ ਨੇ ਜ਼ਰੂਰ ਆਖਿਆ ਵੀ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਜਦੋਂ ਜੀਵ ਨੂੰ ਪੈਦਾ ਕੀਤਾ ਨਾ, ਤੇ ਇੱਕ ਧਰਮ ਰਾਜਾ ਉਹਦੇ ਅੰਦਰ ਹੀ ਬੈਠਾ, ਉਹ ਨਾਲ ਹੀ ਜੰਮ ਪਿਆ, ਨਾਲ ਹੀ ਪੈਦਾ ਹੋ ਗਿਆ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ। ਇੱਕ ਧਰਮ ਦਾ ਮਤਲਬ ਹੁੰਦਾ ਨਿਯਮ, ਕਾਨੂੰਨ, ਉਹਨੇ ਨਾਲ ਹੀ ਬਿਠਾ ਦਿੱਤਾ। ਤੇ ਉਹ ਕਾਨੂੰਨ ਕੀ ਹੈ ਵੀ ਜਿਹਾ ਬੀਜਾ ਸੋ ਲੁਣੇ ਕਰਮਾ ਸੰਦੜਾ ਖੇਤ, ਉਹ ਨਾਲ ਦੀ ਨਾਲ ਹੀ ਵਰਕ ਕਰ ਰਿਹਾ, ਨਾਲ ਦੀ ਨਾਲ ਹੀ। ਜੇ ਅਸੀਂ ਗਰਮ ਚੀਜ਼ ਉੱਤੇ ਹੱਥ ਲਾਵਾਂਗੇ ਤੇ ਉਹਦਾ ਰਿਐਕਸ਼ਨ ਉਸੇ ਵੇਲੇ ਸਾਨੂੰ ਮਿਲ ਜਾਣਾ। ਤੋ ਜਿਹੜਾ ਧਰਮ ਰਾਜਾ ਹੈ ਨਾ, ਉਹ ਸਾਨੂੰ ਸਜ਼ਾ ਵੀ ਸਾਡੇ ਕਰਮਾਂ ਦੀ ਦੇ ਰਿਹਾ, ਉਹ ਕੋਈ ਉੱਪਰ ਵੀ ਨਹੀਂ ਬੈਠਾ, ਉਹ ਸਾਡੇ ਨਾਲ ਹੀ ਬੈਠਾ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਆਖਿਆ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ।
ਤੇਰੇ ਨਾਂ ਰਤੇ ਸੇ ਜਿਣ ਗਏ, ਜੇ ਜਿੱਤਣਾ ਹੈ ਤੇ ਉਹਦੇ ਨਾਮ ਦੇ ਨਾਲ ਸਾਂਝ ਬਣਾਉਣੀ ਪੈਣੀ ਹੈ। ਤੇਰੇ ਨਾਂ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਧਰਮ ਬਹਾਲਿਆ ਨਾਲ ਹੀ ਹੈ। ਤੋ ਜੇ ਕੋਈ ਧਰਮ ਰਾਜਾ ਵੀ ਹੈ ਤੇ ਬਾਬਾ ਜੀ ਨੇ ਆਖਿਆ ਉਹ ਵੀ ਇਹ ਅਕਾਲ ਪੁਰਖ ਤੇਰੇ ਹੁਕਮ ਦੇ ਵਿੱਚ ਹੀ ਹੈ, ਉਹ ਵੀ ਤੈਨੂੰ ਹੀ ਗਾ ਰਿਹਾ, ਤੇਰੀ ਭਗਤੀ ਕਰ ਰਿਹਾ। ਇਸ ਕਰਕੇ ਆਪਾਂ ਕਿਸੇ ਧਰਮ ਰਾਜ ਦੀ ਭਗਤੀ ਨਹੀਂ ਕਰਨੀ, ਅਸੀਂ ਅਕਾਲ ਪੁਰਖ ਦੀ ਭਗਤੀ ਕਰਨੀ ਹੈ। ਧਰਮ ਰਾਜ ਨੇ ਤੇ ਕਾਗਜ਼ ਆਪੇ ਪਾੜ ਦੇਣੇ ਨੇ। ਤੁਸੀਂ ਬਾਣੀ ਵਿੱਚੋਂ ਪੜ੍ਹਿਆ ਵੀ ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਆਮ ਤੌਰ ਤੇ ਥਾਣਿਆਂ ਦੇ ਵਿੱਚ ਮੁਨਸ਼ੀ ਹੁੰਦਾ ਸੀ, ਮੁਨਸ਼ੀ ਦਾ ਕੰਮ ਹੁੰਦਾ ਸੀ ਲਿਖਣਾ, ਲੇਖਾ ਕਰਨਾ। ਹੁਣ ਜਿਹੜੀ DSP ਨੇ ਕਹਿ ਦਿੱਤਾ ਵੀ ਕਾਗਜ਼ ਪਾੜ ਦੇ, ਤੇ ਮੁਨਸ਼ੀ ਜਿਹੜਾ ਹੈ ਉਹ ਫਿਰ ਸਭ ਕੁਝ ਸੈੱਟ ਕਰ ਦਿੰਦਾ, ਮੁਨਸ਼ੀ ਦੀ ਪੂਜਾ ਕਰਨ ਦੀ ਲੋੜ ਨਹੀਂ। ਸਾਡਾ ਇੱਥੇ ਵੱਡਾ ਕੌਣ ਹੈ? ਪਰਮੇਸ਼ਰ।

ਦੁੱਧ ਨੂੰ ਜੋਧ ਮਹਾਂਬਲ ਸੂਰਾ ਗਾਵਣ ਦੁੱਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ। ਇਹ ਖੰਡ ਬ੍ਰਹਿਮੰਡ ਸਭ ਤੇਰੇ ਹੁਕਮ ਚ ਨੇ, ਸਭ ਤੈਨੂੰ ਹੀ ਗਾ ਰਹੇ ਨੇ। ਹੁਣ ਅਗਲੀ ਪੰਕਤੀ ਧਿਆਨ ਦੇਣ ਯੋਗ ਹੈ। ਮਹਾਰਾਜ ਕਹਿੰਦੇ ਨੇ ਏਦਾਂ ਦੇ ਸਾਰੇ ਗਾ ਰਹੇ ਨੇ, ਪਰ ਅਸਲ ਵਿੱਚ ਕੌਣ ਗਾਉਂਦਾ? ਏਦਾਂ ਮੈਂ ਵੀ ਗਾ ਰਿਹਾ, ਤੁਸੀਂ ਵੀ ਗਾ ਰਹੇ, ਆਪਾਂ ਸਾਰੇ ਗਾਈ ਜਾ ਰਹੇ ਹਾਂ,

ਗਾ ਵੀ ਦਿੱਤਾ ਬਾਬਾ ਜੀ ਨੇ ਆਖਿਆ ਸਹੀ ਦੁੱਧ ਨੂੰ ਗਾਵਨ ਜੋ ਦੁੱਧ ਭਾਵਨ। ਪਰ ਦਰਅਸਲ ਵਿੱਚ ਉਹ ਗਾਉਂਦੇ ਨੇ ਜਿਨ੍ਹਾਂ ਨੂੰ ਤੇਰਾ ਹੁਕਮ ਚੰਗਾ ਲੱਗਦਾ, ਜਿਹੜੇ ਤੈਨੂੰ ਪਾਉਂਦੇ ਨੇ। ਸਹੀ ਦੁੱਧ ਨੂੰ ਗਾਵਨ ਜੋ ਦੁੱਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਭਗਤੀ ਦੇ ਰਸ ਵਿੱਚ ਰੱਤੇ ਗਏ। ਅਸਲ ਵਿੱਚ ਉਹ ਗਾਉਂਦੇ ਨੇ, ਵੇਖੋ ਇਹ ਪੰਕਤੀ ਸਪਸ਼ਟ ਹੁੰਦੀ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਆਖਿਆ ਕੋਈ ਕਿਸੇ ਤਰੀਕੇ ਨਾਲ ਗਾ ਰਿਹਾ ਤੇ ਕੋਈ ਕਿਸੇ ਤਰੀਕੇ ਨਾਲ ਗਾ ਰਿਹਾ ਹੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਹੈ, ਝੂਠ ਹੈ, ਫਰੇਬ ਹੈ, ਉਹ ਤੇ ਰੋਂਦੇ ਨੇ, ਗਾਉਂਦੇ ਥੋੜਾ ਨੇ। ਸਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਤੋ ਬਾਬਾ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਹੋਰ ਕੇਤੇ ਤੁਧ ਨੋ ਗਾਵਨ ਸੇ ਮੈਂ ਚੇਤਨਾ ਆਵਣ। ਆਖਿਆ ਜਿੰਨੇ ਕੁ ਚਿੱਤ ਚ ਆਏ ਓਨੇ ਕੁ ਚ ਤੇ ਲਿਖ ਦਿੱਤੇ ਕਿ ਤੈਨੂੰ ਆ ਵੀ ਗਾ ਰਿਹਾ, ਆ ਵੀ ਗਾ ਰਿਹਾ, ਤੇ ਗਾਉਣ ਵਾਲੇ ਤੇ ਅਣਗਿਣਤ ਨੇ, ਦਾਵਾ ਕੋਈ ਨੀ। ਹੋਰ ਕੇਤੇ ਤੁਧ ਨੋ ਗਾਵਨ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ। ਆਖਿਆ ਨਾਨਕ ਕੀ ਵਿਚਾਰ ਕਰੇ। ਹੁਣ ਅਗਲੀ ਪੰਕਤੀ ਹੈ ਸੋਈ ਸੋਈ ਸਦਾ ਸੱਚ। ਉਹ ਅਕਾਲ ਪੁਰਖ ਸਦੀਵੀ ਹੋਂਦ ਵਾਲਾ ਸਦਾ ਸੱਚ, ਸੋਈ ਸੋਈ ਸਦਾ ਸੱਚ, ਸਾਹਿਬ ਸੱਚਾ। ਉਹ ਸਾਹਿਬ ਕੀ ਹੈ? ਸਦੀਵ ਸੱਚਾ ਹੈ, ਸਾਚੀ ਨਾਈ, ਉਹਦਾ ਨਾਮ ਨਾ ਉਹਦੀ ਵਡਿਆਈ ਸੱਚੀ ਹੈ। ਹੈ ਪੀ ਹੋਸੀ, ਉਹ ਸਦਾ ਰਹਿਣ ਵਾਲਾ ਹੈ। ਹੈ ਪੀ ਹੋਸੀ, ਇਹਨੂੰ ਆਪਾਂ ਪੜ੍ਹਿਆ ਜਪਜੀ ਸਾਹਿਬ ਦੇ ਵਿੱਚ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ। ਇੱਥੇ ਹੈ ਪੀ ਹੋਸੀ, ਹੁਣ ਵੀ ਹੈ ਤੇ ਹੈ ਵੀ, ਹੋਸੀ ਵੀ ਹੈ ਪੀ ਹੋਸੀ ਜਾਏ ਨਾ ਜਾਸੀ। ਹੁਣ ਕਿਸੇ ਨੇ ਕਿਹਾ ਸੀ ਉਹਦਾ ਦਰ ਕਿਹੜਾ, ਉਹਦਾ ਘਰ ਕਿਹੜਾ? ਮਹਾਰਾਜ ਨੇ ਆਖਿਆ ਉਹ ਹੁਣ ਵੀ ਹੈ, ਉਹ ਕਿਤੇ ਨਹੀਂ ਜਾਂਦਾ, ਜਾਏ ਨਾ ਜਾਸੀ, ਕਿਤੇ ਨਾ ਜਾਂਦਾ ਹੈ ਤੇ ਨਾ ਜਾਵੇਗਾ। ਵੇਖੋ ਜਿਹਦਾ ਦਰ ਘਰ ਵੱਖਰਾ ਹੋਵੇ ਉਹ ਤੇ ਫਿਰ ਆਪਣੇ ਘਰੇ ਵੱਜ ਜਾਵੇਗਾ ਨਾ ਵਾਪਸ। ਤੋ ਬਾਬਾ ਜੀ ਨੇ ਸਪਸ਼ਟ ਇੱਥੇ ਕੀਤਾ, ਆਖਿਆ ਹੈ ਪੀ ਹੋਸੀ ਜਾਏ ਨਾ ਜਾਸੀ, ਉਹ ਜਾਂਦਾ ਨਹੀਂ ਕਿਤੇ ਵੀ, ਨਾ ਜਾਵੇਗਾ, ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਜਿਨੇ ਇਹ ਸਾਰੀ ਰਚਨਾ ਰਚੀ,

ਜਿਨਸੀ ਮਾਇਆ, ਕਈ ਜਿਨਸਾਂ ਦੀ ਮਾਇਆ, ਜਿਨ ਉਪਾਈ ਜਿਹਨੇ ਪੈਦਾ ਕੀਤੀ ਹੈ, ਰੰਗੀ ਰੰਗੀ ਭਾਂਤੀ ਜਿਨਸੀ ਮਾਇਆ। ਹੁਣ ਆਪਾਂ ਦੂਜਿਆਂ ਚ ਪੜਿਆ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇੱਥੇ ਆ ਰੰਗੀ ਰੰਗੀ ਭਾਂਤੀ ਜਿਨਸੀ ਮਾਇਆ। ਜਿਨਸੀ ਦਾ ਮਤਲਬ ਹੈ ਕਈ ਜਿਨਸਾਂ ਦੀ, ਕਈ ਕਿਸਮਾਂ ਦੀ ਮਾਇਆ ਜਿਹਨੇ ਪੈਦਾ ਕੀਤੀ ਹੋਈ। ਰੰਗੀ ਰੰਗੀ ਭਾਂਤੀ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੇ ਕੀਤਾ ਆਪਣਾ, ਉਹ ਆਪਣਾ ਸਾਰਾ ਕੀਤਾ ਹੋਇਆ ਆਪ ਦੇਖ ਵੀ ਰਿਹਾ, ਉਹਦੀ ਸੰਭਾਲ ਵੀ ਕਰ ਰਿਹਾ। ਕਰ ਕਰ ਦੇਖੇ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜਿਵੇਂ ਉਹਦੀ ਵਡਿਆਈ ਹੈ, ਜਿਵੇਂ ਉਹਦਾ ਹੁਕਮ ਹੈ, ਉਹਦੇ ਅਨੁਕੂਲ ਉਹ ਸਾਰਾ ਕੁਝ ਸੰਭਾਲ ਰਿਹਾ। ਜਿਉਂ ਤਿਸ ਦੀ ਵਡਿਆਈ, ਮਹਾਰਾਜ ਨੇ ਕਿਹਾ ਜੋ ਤਿਸ ਭਾਵੈ ਸੋਈ ਕਰਸੀ, ਜੋ ਉਹਨੂੰ ਪਾਉਂਦਾ ਹੈ ਉਦਾਂ ਹੀ ਉਹ ਕਰਦਾ ਹੈ। ਮਹਾਰਾਜ ਨੇ ਆਖਿਆ ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਆਖਿਆ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ, ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ, ਤੂੰ ਕਰਤਾਰ ਹੈ, ਕਰੈ ਸੋ ਹੋਏ, ਜੋ ਤੂੰ ਕਰਦਾ ਹੈ ਉਹ ਹੀ ਹੁੰਦਾ ਹੈ। ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ। ਮੈਂ ਇਹ ਸਮਝਦਾ ਵੀ ਤੇਰਾ ਹੀ ਤਾਕਤ ਹੈ ਤੇ ਤੇਰਾ ਹੀ ਮੈਂ ਮਨ ਦੇ ਵਿੱਚ ਆਸਰਾ ਲਿਆ ਹੋਇਆ। ਜ਼ੋਰ ਦਾ ਮਤਲਬ ਹੁੰਦਾ ਤਾਕਤ, ਤੇਰਾ ਜ਼ੋਰ, ਤੇਰਾ ਹੀ ਜ਼ੋਰ ਚੱਲਦਾ ਤੇ ਮੈਂ ਕੀ ਕੀਤਾ, ਤੇਰੀ ਮਨ ਟੇਕ। ਵੇਖੋ ਜੀ, ਜਿਹਦਾ ਜ਼ੋਰ ਹੋਵੇ ਆਸਰਾ ਵੀ ਉਹਦਾ ਲੈਣਾ ਚਾਹੀਦਾ। ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਨਾਨਕ ਸਦਾ ਸਦਾ ਇੱਕੋ ਨੂੰ ਜਪਦਾ। ਤੋ ਬਾਬਾ ਜੀ ਨੇ ਇੱਥੇ ਆਖਿਆ ਜੋ ਤਿਸ ਭਾਵੈ ਸੋਈ ਕਰਸੀ। ਪੁੱਛ ਨਾ ਸਾਜੇ, ਪੁੱਛ ਨਾ ਢਾਏ, ਨਾ ਤੂੰ ਸਾਜਣ ਲੱਗਿਆ ਪੁੱਛਦਾ ਤੇ ਨਾ ਤੂੰ ਢਾਉਣ ਲੱਗਿਆ ਸਲਾਹ ਲੈਂਦਾ, ਤੇਰੀ ਮਰਜ਼ੀ। ਇਸ ਕਰਕੇ ਤੇਰੀ ਮਰਜ਼ੀ ਦੇ ਅਕੋਰਡਿੰਗ ਰਿਹਾ ਹੀ ਜੀਵਨ ਸੁਖੀ ਹੋ ਸਕਦਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਮਹਾਰਾਜ ਨੇ ਆਖਿਆ ਤੇਰੇ ਹੁਕਮ ਤੋਂ ਪਾਰ ਮਨੁੱਖ ਕੁਝ ਨਹੀਂ ਕਰ ਸਕਦਾ, ਸਾਰਾ ਕੁਝ ਤੇਰੇ ਹੁਕਮ ਦੇ ਵਿੱਚ ਹੈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਉਹ ਜਿਹੜਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਸ਼ਾਹਾਂ ਤੋਂ ਵੀ ਵੱਡਾ

0: ਸ਼ਬਦ ਹੈ ਰਜਾਈ। ਰਜਾਈ ਉਹ ਹੁੰਦੀ ਜਿਹੜੀ ਉੱਤੇ ਲਈ ਦੀ ਹੈ। ਤੇ ਜੇ ਆਪਾਂ ਪੜਾਂਗੇ ਰਜਾਈ, ਤੇ ਰਜਾਈ ਦਾ ਮਤਲਬ ਹੁੰਦਾ ਜੀ ਰਜਾ, ਹੁਕਮ ਪਾਣਾ। ਮਹਾਰਾਜ ਨੇ ਕਿਹਾ ਸੋ ਪਾਤਸ਼ਾਹ, ਉਹੋ ਹੀ ਪਾਤਸ਼ਾਹ ਹੈ ਸ਼ਾਹ ਪਤ ਸਾਹਿਬ, ਜਿਹੜਾ ਵੱਡਾ ਸ਼ਾਹਾਂ ਤੋਂ ਵੀ ਸ਼ਾਹ ਵੱਡਾ ਪਤ ਵਾਲਾ ਸਾਹਿਬ ਖਸਮ ਹੈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ। ਹੇ ਨਾਨਕ, ਉਹਦੀ ਰਜਾਈ ਦੇ ਵਿੱਚ, ਉਹਦੇ ਰਜਾ ਦੇ ਵਿੱਚ ਹੀ ਰਹਿਣਾ ਚਾਹੀਦਾ। ਉਹ ਅਗਲਾ ਵੀ ਸ਼ਬਦ ਆਪਾਂ ਸੰਖੇਪ ਦੇ ਨਾਲ ਵਿਚਾਰ ਲਈਏ ਤਾਂ ਕਿ ਗੱਲ ਸਪਸ਼ਟ ਹੋਵੇਗੀ। ਅਗਲਾ ਜਿਹੜਾ ਬਚਨ ਹੈ ਉਹ ਗੁਰੂ ਰਾਮਦਾਸ ਸਾਹਿਬ ਦਾ ਹੈ। ਵੈਸੇ ਬਾਣੀ ਦੀ ਤਰਤੀਬ ਮੁਤਾਬਕ ਅਗਲਾ ਸ਼ਬਦ ਵੀ ਗੁਰੂ ਨਾਨਕ ਸਾਹਿਬ ਦਾ ਹੀ ਆਉਣਾ ਚਾਹੀਦਾ, ਪਰ ਇੱਥੇ ਅਗਲਾ ਸ਼ਬਦ ਗੁਰੂ ਰਾਮਦਾਸ ਸਾਹਿਬ ਦਾ ਹੈ। ਇਹ ਸੋਦਰ ਵਾਲਾ ਜਿਹੜਾ ਸਾਡਾ ਭੁਲੇਖਾ ਸੀ ਉਹ ਬਾਬਾ ਜੀ ਨੇ ਇਸ ਸ਼ਬਦ ਵਿੱਚ ਦੂਰ ਕੀਤਾ। ਮਹਾਰਾਜ ਕਹਿੰਦੇ ਨੇ ਆਸਾ ਮਹਿਲਾ ਚੌਥਾ, ਸੋ ਪੁਰਖ। ਪੁਰਖ ਦਾ ਮਤਲਬ ਜਿਹੜਾ ਵਸਿਆ ਹੋਇਆ, ਜਿਵੇਂ ਆਪਾਂ ਕਹਿੰਦੇ ਕਰਤਾ ਪੁਰਖ, ਕਰਤਾ ਮਤਲਬ ਕਰਕੇ ਤੇ ਪੁਰਖ ਜਿਹੜਾ ਉਹਦੇ ਵਿੱਚ ਵਸਿਆ ਹੋਇਆ। ਸੋ ਪੁਰਖ ਨਿਰੰਜਨ ਆਖਿਆ, ਉਹ ਜਿਹੜਾ ਪੁਰਖ ਹੈ ਨਾ ਉਹ ਨਿਰਅੰਜਨ ਹੈ। ਅੰਜਨ ਕਹਿੰਦੇ ਨੇ ਜੀ ਕਾਲਖ ਨੂੰ, ਤੇ ਨਿਰਅੰਜਨ ਦਾ ਅਰਥ ਹੈ ਜਿਹੜਾ ਕਾਲਖ ਤੋਂ ਰਹਿਤ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਉਹ ਹਰੀ ਪੁਰਖ ਨਿਰੰਜਨ ਹੈ। ਹਰ ਅਗੰਮਾ ਅਗੰਮ ਅਪਾਰਾ ਆਖਿਆ, ਉਹ ਅਪਾਰ ਹੈ, ਉਹਦੇ ਤਾਈਂ ਗਮਨ ਕਰਕੇ ਪੈਰਾਂ ਰਾਹੀਂ ਚੱਲ ਕੇ ਉਹਦੇ ਤਾਈਂ ਪਹੁੰਚਿਆ ਨਹੀਂ ਜਾ ਸਕਦਾ। ਹਰ ਅਗੰਮਾ ਅਗੰਮ ਅਪਾਰਾ, ਸਭ ਧਿਆਵੈ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣ ਹਾਰਾ। ਉਹ ਸੱਚਾ ਸਿਰਜਣ ਹਾਰ ਹੈ ਤੇ ਸਾਰੇ ਜੀਵ ਨੂੰ ਧਿਆ ਰਹੇ ਨੇ, ਧਿਆਉਣ ਦਾ ਮਤਲਬ ਉਹਦੇ ਹੁਕਮ ਦੇ ਵਿੱਚ ਨੇ। ਆਖਿਆ ਸਭ ਜੀ ਤੁਮਾਰੇ ਜੀ, ਜਿੰਨੇ ਜੀਵ ਨੇ ਸਾਰੇ ਤੇਰੇ ਨੇ, ਤੇ ਜੀਵਾਂ ਨੂੰ ਇਕੱਲਾ ਮਨੁੱਖ ਨਾ ਸਮਝਿਓ। ਇੱਕ ਉਹ ਛੋਟੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਹਾਥੀ, ਅਦੇਖ ਤੋਂ ਲੈ ਕੇ ਦੇਖ ਤੱਕ ਸਾਰੇ ਉਹਦੇ ਜੀਵ ਨੇ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਤੂੰ ਹੀ ਜੀਵਾਂ ਦਾ ਦਾਤਾ ਹੈ। ਭਗਤ ਧੰਨਾ ਜੀ ਨੇ ਕਿਹਾ ਸੀ ਪਾਖਣ ਕੀੜ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ। ਪੱਥਰ ਵਿੱਚ ਕੀੜਾ ਹੈ, ਗੁਪਤ ਹੈ, ਤੇ ਉਹਨਾਂ ਵੀ ਖਾਣ ਦਾ ਜਿਹੜਾ ਵਿਧ ਤਰੀਕਾ ਹੈ ਉਹ ਰੱਬ ਨੇ ਬਣਾਇਆ ਹੋਇਆ। ਬੱਚਾ ਮਾਂ ਦੇ ਗਰਭ ਵਿੱਚ ਹੈ ਤੇ ਉਹਦੀ ਵੀ ਖੁਰਾਕ ਦਾ ਪ੍ਰਬੰਧ ਉਹਨੇ ਪੇਟ ਦੇ ਵਿੱਚ ਹੀ ਕਰ ਦਿੱਤਾ। ਸਾਰਿਆਂ ਦਾ ਦਾਤਾਰ ਹੈ। ਅਸੀਂ ਕਈ ਵਾਰਾਂ ਜਿਹੜੇ ਦਾਤਿਆਂ ਨੂੰ ਮੰਨਦੇ ਫਿਰਦੇ ਨਾ ਉਹ ਕਿਸੇ ਖਾਸ ਫਿਰਕੇ ਦੇ ਦਾਤੇ ਹੁੰਦੇ ਨੇ, ਪਰ ਸਿੱਖ ਜਿਹੜੇ ਦਾਤੇ ਨੂੰ ਮੰਗਦਾ ਹੈ ਮੰਨਦਾ ਹੈ ਉਹ ਸਾਰਿਆਂ ਦਾ ਹੀ ਦਾਤਾ ਹੈ। ਇਹ ਫਿਰਕ ਹੈ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਬਾਬਾ ਜੀ ਨੇ ਕਿਹਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਉਹਨੂੰ ਧਿਆਇਆ ਕਰ ਭਾਈ, ਉਹਨੂੰ ਨਾ ਧਿਆਇਆ ਕਰ ਜਿਹੜਾ ਕਿਸੇ ਬਾਰਡਰਾਂ ਹੱਦ ਬੰਦੀਆਂ ਦੇ ਵਿੱਚ ਹੈ, ਉਹਨੂੰ ਧਿਆਇਆ ਕਰ ਜਿਹੜਾ ਸਾਰੀ ਖਲਕਤ ਦਾ ਹੈ, ਜਿਹੜਾ ਸਾਰਿਆਂ ਦਾ ਹੀ ਹੈ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਬਾਬਾ ਜੀ ਨੇ ਆਖਿਆ ਆਪ ਹੀ ਉਹ ਮਾਲਕ ਹੈ। ਠਾਕੁਰ ਦਾ ਅਰਥ ਹੁੰਦਾ ਮਾਲਕ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਆਪਣੇ ਸੇਵਕਾਂ ਦੇ ਵਿੱਚ ਵੀ ਉਹ ਆਪ ਹੀ ਵਰਤ ਰਿਹਾ। ਕਿਆ ਨਾਨਕ ਜੰਤ ਵਿਚਾਰਾ, ਨਾਨਕ ਉਹਦੇ ਸਾਹਮਣੇ ਕੀ ਹੈ, ਉਹਦੀ ਕੀ ਪਾਇਆ ਹੈ। ਤੂੰ ਘੱਟ ਘੱਟ ਅੰਤਰ, ਆ ਜਵਾਬ ਹੈ ਵੀ ਤੇਰਾ ਦਰ ਕਿਹੜਾ ਹੈ। ਤੋ ਬਾਬਾ ਜੀ ਨੇ ਕਿਹਾ ਤੂੰ ਘੱਟ ਘੱਟ ਅੰਤਰ, ਤੂੰ ਸਾਰਿਆਂ ਦੇ ਵਿੱਚ ਹੀ ਹੈ। ਸਰਬ ਨਿਰੰਤਰ, ਨਿਰੰਤਰ ਦਾ ਮਤਲਬ ਹੁੰਦਾ ਲਗਾਤਾਰ ਕੰਟੀਨਿਊ, ਜਿਹਦੇ ਬਿਨਾਂ ਫਰਕ ਤੋਂ। ਆਖਿਆ ਬਿਨਾਂ ਫਰਕ ਤੋਂ ਸਾਰਿਆਂ ਵਿੱਚ ਹੀ ਹੈ ਤੂੰ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕੋ ਹੀ ਪੁਰਖ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਬਾਬਾ ਜੀ ਨੇ ਕਿਹਾ ਇੱਕ ਦਾਤਾ ਕੋਈ ਭਿਖਾਰੀ ਹੋਵੇ ਸਾਰੇ ਤੇਰੇ ਕੌਤਕ ਨੇ। ਤੂੰ ਭਿਖਾਰੀਆਂ ਵਿੱਚ ਵੀ ਹੈ, ਤੂੰ ਦਾਤਿਆਂ ਵਿੱਚ ਵੀ ਹੈ, ਤੇ ਕੋਈ ਐਸੀ ਥਾਂ ਨਹੀਂ ਜਿੱਥੇ ਤੂੰ ਨਹੀਂ ਹੈ। ਮਹਾਰਾਜ ਨੇ ਕਿਹਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਦਾਤਿਆਂ ਵਿੱਚ ਵੀ ਤੂੰ ਹੈ, ਦਾਤਾ ਤੇ ਤੂੰ ਹੈਗਾ ਹੀ ਹੈ। ਆਖਿਆ ਭੋਗਣ ਵਾਲਿਆਂ ਵਿੱਚ ਵੀ ਤੂੰ ਹੀ ਬੈਠਾ ਹੋਇਆ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਦ ਬਿਨ ਅਵਰ ਨਾ ਜਾਣਾ। ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਿਖਾਣਾ। ਆਖਿਆ ਤੇਰੇ ਕਿਹੜੇ ਗੁਣ ਮੈਂ ਆਖ ਕੇ ਵਿਖਾਨਾ, ਤੂੰ ਪਾਰ ਬ੍ਰਹਮ ਹੈ ਬੇਅੰਤ ਹੈ। ਅਗਲਾ ਬਚਨ ਹੈ ਜੋ ਸੇਮ ਹੈ, ਜੋ ਸੇਮ ਹੈ ਤੁਦ ਜੀ ਜਨ ਨਾਨਕ ਤਿੰਨ ਕੁਰਬਾਣਾ। ਜਿਹੜੇ ਤੇਰੀ ਸੇਵਾ ਕਰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ। ਬਾਬਾ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਜਿਹੜੇ ਤੈਨੂੰ ਧਿਆਉਂਦੇ ਨੇ ਉਹ ਸੇਵਕ ਸੁਖੀ ਵਸਦੇ ਨੇ। ਧਿਆਉਣ ਦਾ ਮਤਲਬ ਹੈ ਜਿਹੜੇ ਤੇਰੇ ਹੁਕਮ ਦੇ ਵਿੱਚ ਚੱਲਦੇ ਨੇ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਇੱਥੇ ਜੀ ਨਹੀਂ ਹੈ ਜੀ, ਇੱਥੇ ਜੀਓ ਹੈ, ਆਹ ਫਰਕ ਹੈ। ਬਾਕੀ ਬਾਬਾ ਜੀ ਨੇ ਕਿਹਾ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ, ਤਿੰਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਆਸੀ। ਆਖਿਆ ਜਿਹੜੇ ਐਸੇ ਨਿਰਭਉ ਰੱਬ ਨੂੰ ਧਿਆਉਂਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਡਰ ਖਤਮ ਹੋ ਜਾਂਦੇ ਨੇ, ਭੈ ਖਤਮ ਹੋ ਜਾਂਦੇ ਨੇ। ਕੋਈ ਐਸਾ ਥਾਂ ਨਹੀਂ ਜਿਹੜਾ ਰੱਬ ਤੋਂ ਬਿਨਾਂ ਹੈ। ਤੇ ਜਿਹੜੇ ਨਿਰਭਉ ਨੂੰ ਨਹੀਂ ਧਿਆਉਂਦੇ ਉਹ ਡਰਦੇ ਰਹਿੰਦੇ ਨੇ। ਜਿੰਨੇ ਗੁੱਟਾਂ ਤੇ ਲੱਤਾਂ ਤੇ ਬੰਦਾ ਧਾਗੇ ਬੰਨੀ ਫਿਰਦਾ ਨਾ ਜੀ, ਇਹ ਸਾਰੇ ਡਰੇ ਹੋਏ ਨੇ। ਜਿੰਨੇ ਹੱਥਾਂ ਵਿੱਚ ਨਗ ਪਾਈ ਫਿਰਦੇ ਨੇ ਸਾਰੇ ਡਰਪੋਕ ਨੇ, ਸਾਰੇ ਡਰਪੋਕ ਡਰੂ ਨੇ। ਤੋ ਡਰਿਆ ਬੰਦਾ ਹੀ ਇਹ ਸਾਰਾ ਕੁਝ ਕਰਦਾ ਇਹਨਾਂ, ਨਹੀਂ ਤੇ ਲੋੜ ਕੀ ਹੈ। ਮਤਲਬ ਜੇ ਬੰਦੇ ਨੂੰ ਖਿਮਾ ਕਰਿਓ, ਚਲੋ ਸਾਨੂੰ ਵਹਿਮਾਂ ਭਰਮਾਂ 'ਚ ਵੀ ਪਾ ਲਿਆ ਜਾਂਦਾ, ਪਰ ਜੇ ਵੇਖਣਾ ਹੋਵੇ ਨਾ ਵੀ ਬੰਦਾ ਕਿੰਨਾ ਕੁ ਦਲੇਰ ਹੈ, ਉਹਦੇ ਹੱਥਾਂ ਵੱਲ ਵੇਖ ਲਓ, ਤੁਹਾਨੂੰ ਪਤਾ ਲੱਗ ਜਾਵੇਗਾ। ਉਹਦੇ ਗਿੱਟੇ ਵੱਲ ਵੇਖ ਲਓ, ਉਹਦੇ ਹੱਥ ਵੱਲ ਵੇਖ ਲਓ, ਗੋਡਲ ਵੇਖ ਲਓ, ਕਾਲੇ ਨੀਲੇ ਧਾਗੇ ਬੰਦਾ ਬੰਨੀ ਫਿਰਦਾ, ਕੋਈ ਨਾ ਕੋਈ ਡਰ ਸਤਾ ਰਿਹਾ। ਤੇ ਤੁਹਾਡੀ ਬਾਣੀ ਨੇ ਤੁਹਾਨੂੰ ਕਿਹਾ ਵੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗੁਆਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ। ਆਖਿਆ ਉਹ ਰੱਬ ਦਾ ਰੂਪ ਹੋ ਜਾਂਦੇ ਨੇ, ਉਹਦੇ ਵਿੱਚ ਸਮਾ ਜਾਂਦੇ ਨੇ ਜਿਹੜੇ ਉਹਨੂੰ ਧਿਆਉਂਦੇ ਨੇ। ਸੇ ਧਨ ਜਿਨ ਹਰ ਧਿਆਇਆ ਜੀਓ, ਜਨ ਨਾਨਕ ਤਿਨ ਬਲ ਜਾਸੀ। ਬਾਬਾ ਜੀ ਨੇ ਆਖਿਆ ਨਾਨਕ ਉਹਨਾਂ ਤੋਂ ਬਲਿਆਰ ਜਾਂਦਾ। ਅਗਲਾ ਬਚਨ ਹੈ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ। ਬਾਬਾ ਜੀ ਨੇ ਕਿਹਾ ਤੇਰੀ ਭਗਤੀ ਦੇ ਭੰਡਾਰ ਭਰੇ ਪਏ ਨੇ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਗਾਉਣ ਵਾਲੇ ਕਈ ਤਰ੍ਹਾਂ ਦੇ ਤਪ ਕਰ ਰਹੇ ਨੇ, ਕੋਈ ਪੂਜਾ ਕਰ ਰਿਹਾ, ਕੋਈ ਸਿਮਰਤੀਆਂ ਦੇ ਪਾਠ ਕਰ ਰਿਹਾ, ਕੋਈ ਕਾਸ ਤਰ੍ਹਾਂ ਦੀ ਕਿਰਿਆ ਕਰ ਰਿਹਾ, ਕੋਈ ਛੇ ਕਰਮ ਕਰ ਰਿਹਾ। ਬਾਬਾ ਜੀ ਕਹਿੰਦੇ ਕੁਝ ਵੀ ਕਰਨ ਦੀ ਲੋੜ ਨਹੀਂ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਭਗਤ ਉਹ ਭਲੇ ਨੇ ਜਿਹੜੇ ਭਗਵਾਨ ਦੀ ਰਜਾ ਵਿੱਚ ਆ ਗਏ, ਬਾਕੀ ਰਹਿ ਗਏ ਸ਼ਾਸਤਰ ਪੜ੍ਹਦੇ, ਕੋਈ ਕਿਰਿਆ ਕਰਦੇ ਰਹਿ ਗਏ। ਅਸੀਂ ਜਦੋਂ ਸੋਦਰ ਦਾ ਪਾਠ ਵੀ ਕਰਦੇ ਹਾਂ ਤੇ ਗੌਰ ਕਰਿਆ ਕਰੀਏ ਗੁਰਦੇਵ ਨੇ ਸਾਨੂੰ ਕੀ ਸਮਝਾਇਆ। ਅਖੀਰਲਾ ਬਚਨ ਹੈ, ਬਾਬਾ ਜੀ ਕਹਿੰਦੇ ਨੇ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੇਰੇ ਵਰਗਾ ਹੋਰ ਕੋਈ ਨੀ ਹੈਗਾ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵ ਹੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਤੂੰ ਆਪ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਨਾਸ਼ ਕਰਨ ਵਾਲਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਣੋਈ। ਜਿਹੜਾ ਸਾਰਿਆਂ ਦੀ ਜਾਣਨ ਵਾਲਾ ਹੈ ਨਾ ਨਾਨਕ, ਤੇ ਉਹਦੇ ਗੁਣ ਗਾਉਂਦਾ, ਉਹਦੀ ਰਜਾ ਉਹਦੇ ਹੁਕਮ ਵਿੱਚ ਚੱਲਦਾ। ਤੂੰ ਗੁਰੂ ਕਿਰਪਾ ਕਰੇ। ਇਹ ਸੀ ਲੜੀਵਾਰ ਵਿਚਾਰ ਵਿੱਚੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਬਚਨ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ ਜੀ।
1: ਵਾਹਿਗੁਰੂ ਬਾਣੀ ਦੀ ਸ਼ਬਦ ਦੀ ਵਿਚਾਰ ਸਾਡੇ ਨਾਲ। ਅਸਲੀ ਤਰੀਕਾ ਇਹ ਹੈ ਬਾਣੀ ਪੜ੍ਹਨ ਦਾ, ਇੱਕ ਸ਼ਬਦ ਪੜ੍ਹਿਆ ਜਾਵੇ, ਉਹਨੂੰ ਘੋਖਿਆ ਜਾਵੇ, ਉਹਨੂੰ ਵਿਚਾਰਿਆ ਜਾਵੇ ਬਾਣੀ ਕਹਿੰਦੀ ਕੀ ਹੈ। ਜੇ ਪੜ੍ਹ ਗੱਡੀ ਲੱਦੀ ਵਾਲੀ ਗੱਲ ਹੋਵੇ ਨਾ ਤੇ ਉਹ ਬਾਬੇ ਨੂੰ ਇਹੀ ਕਹਿਣਾ ਚਾਹੀਦਾ, ਕਿਉਂਕਿ ਪੜ੍ਹ ਗੱਡੀ ਲੱਦੀ ਵਾਲਾ ਸਾਹਿਬ ਆ। ਕਈ ਵਾਰ ਆਪਾਂ ਹੱਠ ਕਰ ਲੈਂਦੇ ਜੀ, ਪੰਜ ਸੁਖਮਨੀ ਸਾਹਿਬ ਦੇ ਪਾਠ ਦੇਣ 'ਚ ਅਸੀਂ ਕਰਦੇ ਹਾਂ। ਪਾਤਸ਼ਾਹ ਤਾਂ ਕਹਿੰਦਾ ਕਿਨਕਾ ਇੱਕ ਜੇ ਜੀ ਵਸਾਵੇ, ਤਾਂ ਕਿ ਵੇਦ ਪ੍ਰਾਣ ਸਿਮਰਤ ਔਰ ਸਾਸ ਤਿੰਨ ਪੜ੍ਹਿਆ ਮੁਕਤ ਨਾ ਹੋਈ। ਪਾਤਸ਼ਾਹ ਤਾਂ ਬਾਣੀ 'ਚ ਕਹਿੰਦੇ, ਬਾਣੀ ਦੇ ਦੋ ਤਰੀਕੇ ਨੇ। ਬਾਣੀ ਦਾ ਤਰੀਕਾ ਕੀ ਹੈ? ਬਾਣੀ ਆਪ ਹੀ ਪੜ੍ਹਨੀ ਆ, ਆਪ ਹੀ ਸੁਣਨੀ ਆ, ਸੁਣਾਉਣੀ ਆ, ਆਪਣੇ ਆਪ ਨੂੰ ਸੁਣਾਉਣੀ ਆ। ਕਿਉਂਕਿ ਹਰ ਇੱਕ ਸ਼ਬਦ ਆਪਣੇ ਆਪ ਲਈ ਆ, ਕਿਸੇ ਲਈ ਨਹੀਂ। ਕੋਈ ਗਾਵੇ, ਕੋ ਸੁਣੇ, ਹਰ ਨਾਮ

ਤੋਂ ਬੇਨਤੀ ਕੀਤੀ ਜਾ ਰਹੀ ਹੈ, ਨਵਾਂ ਗੁਰਦੁਆਰਾ ਬਣ ਰਿਹਾ। ਆਪ ਜੀ ਨੂੰ ਸਭ ਨੂੰ ਪਤਾ, ਸੂਚਨਾ ਦੇ ਰਹੇ ਹਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵੱਲੋਂ। ਔਰ ਖੁਸ਼ੀ ਦੀ ਗੱਲ ਇਹ ਆ ਕਿ ਦਾਸ ਅਤੇ ਜਿੰਨੇ ਸੇਵਾਦਾਰ ਪ੍ਰਬੰਧਕ ਨੇ, ਉਸ ਦਿਨ ਤੋਂ ਜਿਸ ਦਿਨ ਆਹ ਗੁਰਦੁਆਰਾ 2003 ਦੇ ਵਿੱਚ ਸ਼ੁਰੂ ਹੋਇਆ ਸੀ, ਆਪ ਸੰਗਤਾਂ ਦੀ ਸੇਵਾ ਕਰ ਰਹੇ ਹਾਂ। ਤੁਹਾਡੀ ਬੜਾ ਸਹਿਯੋਗ ਦਾ ਸੰਗਤ, ਔਰ ਤੁਹਾਡੇ ਸਹਿਯੋਗ ਦਾ ਸਦਕਾ ਹੀ ਨਵਾਂ ਗੁਰਦੁਆਰਾ ਬਣ ਲੱਗਾ, ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ। ਔਰ ਫਿਰ ਇੱਥੇ ਕੋਈ ਅਸੀਂ ਐਸਾ ਕੋਈ ਕਰਮ ਕਾਂਡ ਨਹੀਂ ਕਰਦੇ, ਕੋਈ ਕਿਸੇ ਨੂੰ ਵਹਿਮ ਭਰਮ ਭੁਲੇ ਕੇ, ਭਾਈ ਸਾਹਿਬ ਨੇ ਗੱਲ ਕੀਤੀ ਹੈ, ਜੇ ਕਿਸੇ ਦੇ ਜੀਵਨ ਨੂੰ ਵੇਖਣਾ ਨਾ ਉਹਦੇ ਸਰੀਰ ਦੇ ਵੇਖ ਲਓ, ਵੀ ਉਹਦੇ ਹੱਥ ਵੇਖ ਲਓ, ਪੈਰ ਵੇਖ ਲਓ, ਗਲੇ ਵੇਖ ਲਓ, ਕਿਉਂਕਿ ਸਾਨੂੰ ਜਾਦੂ ਟੂਣਿਆਂ ਦੇ ਵਿੱਚ ਜ਼ਿਆਦਾ ਫਸਾਇਆ ਗਿਆ। ਔਰ ਇਹ ਮੈਨ ਮੀਡਾ ਜਿਹੜੀਆਂ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ, ਉਹਨਾਂ ਤੋਂ ਅਸੀਂ ਡਰੇ ਪਏ ਹਾਂ। ਕੋਈ ਸ਼ਨਿਚਰ ਨਹੀਂ, ਕੋਈ ਮੰਗਲ ਨਹੀਂ, ਲੋਕ ਇਹ ਵਹਿਮ ਨਹੀਂ ਛੱਡਦੇ ਹੋਏ, ਕੁਛ ਨਹੀਂ ਹੈਗਾ। ਬਾਣੀ ਦਾ ਪਾਠ ਇੱਕ ਕਰਿਆ ਕਰੋ, ਜਦੋਂ ਵੀ ਤੁਹਾਡਾ ਦਿਲ ਨਹੀਂ ਪਾਠ ਕਰਦੇ, ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰ ਲਓ, ਰੋਜ਼। ਬੜੀ ਕਿਰਪਾ, ਬਹੁਤ ਬਹੁਤ ਧੰਨਵਾਦ। ਤੋਂ ਕਹਿਣ ਤੋਂ ਭਾਵ ਆ ਕਿ ਆਪਾਂ ਗੁਰਦੁਆਰਾ ਸਾਹਿਬ ਬਣਾਉਣਾ, ਔਰ ਇਸ ਗੁਰਦੁਆਰੇ ਦੀਆਂ ਬਖਸ਼ਿਸ਼ਾਂ ਦੇਖੋ, ਬੜੀ ਡਿਮਾਂਡ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ, ਬਹੁਤ ਲੋਕਾਂ ਨੂੰ ਸ਼ਰਧਾ ਵੀ ਸਾਡੇ ਘਰ ਗੁਰੂ ਦੀ ਬਖਸ਼ਿਸ਼ ਹੋ ਗਈ। 230 ਸਰੂਪ ਆਏ ਨੇ, ਹਾਲਾਂ 200 ਦੀ ਹੋਰ ਮੰਗ ਹੈ। ਗੁਰਦੁਆਰਿਆਂ ਦਾ ਇਹ ਕੰਮ ਆ ਗੁਰਮੁਖ ਪਿਆਰਿਓ, ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਪੋਥੀਆਂ, ਗੁਟਕੇ, ਇਹ ਚੀਜ਼ਾਂ ਦਿਓ ਸੰਗਤਾਂ ਨੂੰ, ਕਿਉਂਕਿ ਸੰਗਤਾਂ ਇਹਨਾਂ ਨੂੰ ਪੜ੍ਹਨ, ਸੰਗਤਾਂ ਨੂੰ ਪਤਾ ਲੱਗੇ। ਬਾਕੀ ਅਸੀਂ ਤਾਂ ਗੁਰਦੁਆਰਿਆਂ ਦੇ 50 ਖੰਡ ਪਾਠ ਰੱਖ ਕੇ ਸੱਤ ਸੱਤ

ਕੋਸ਼ਿਸ਼ ਇਹ ਵੀ ਕਰੋ ਤਿਲ ਫੁੱਲ ਪਿਟਾਓ ਬਿਲਡਿੰਗ ਵਿੱਚ ਜ਼ਰੂਰ ਪਾਇਓ ਤਾਂ ਕਿ ਤੁਹਾਡੀ ਦਿੱਤੀ ਹੋਈ ਸੇਵਾ ਆਉਣ ਵਾਲੇ ਬੱਚੇ ਇਸ ਦੇ ਵਿੱਚ ਆਨੰਦ ਲੈ ਸਕਣ। ਆਪ ਜੀ ਨੂੰ ਬੇਨਤੀ ਹੈ। ਤੋ ਕੱਲ੍ਹ ਨੂੰ ਸੰਗਰਾਂਦ ਵੀ ਹੈ ਤਾਂ 20 ਤਰੀਕ ਦਾ ਪ੍ਰੋਗਰਾਮ ਕੱਲ੍ਹ ਤੋਂ ਸ਼ੁਰੂ ਹੋਣਾ ਪ੍ਰੋਗਰਾਮ। ਭਾਈ ਲਖਵਿੰਦਰ ਸਿੰਘ ਜੀ ਦਰਬਾਰ ਸਭਾ ਜੱਥਾ ਵੀ ਕੀਰਤਨ ਕਰਿਆ ਕਰਨਗੇ ਸਵੇਰੇ ਸ਼ਾਮ। ਆਪ ਜੀ ਨੂੰ ਬੇਨਤੀ ਆ ਜੀ ਇਹਨਾਂ ਦਿਨਾਂ ਕਿਸੇ ਲੰਗਰ ਦੀ ਸੇਵਾ ਜਾਂ ਹੋਰ ਸੇਵਾ ਲੈਣੀ ਤਾਂ ਲੈ ਸਕਦੇ ਜੀ। ਸੋ ਆਓ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਿੱਥੇ ਪਾਸੋਂ ਸਭ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ,

ਸਤਸੰਗ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ। ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦੀ ਖਿਮ ਬਖਸ਼ਣੀ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਜੀ। ਫੁੱਲਾਂ ਨਾਲ ਚਿਤਾਰਨੀਆਂ ਆਓ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਗਿਆਨੀ ਰਾਮ ਸਿੰਘ ਜੀ ਰਫਤਾਰ ਉਹਨਾਂ ਪਾਸੋਂ ਢਾਡੀ ਵਾਰਾਂ ਇਤਿਹਾਸਕ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਤ ਪਛਾਣ, ਹੱਥ ਦੇ ਰਾਖੇ ਕਰੀ ਆਪਣੇ ਸਦਾ ਸਦਾ ਰੰਗਮਾਣ। ਸਾਚਾ ਸਾਹਿਬ ਸਤ ਮਿਹਰਬਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰਾ ਹੈ, ਹੋਈ ਸਰਬ ਕਲਿਆਣ ਰਹਾਓ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਿੰਡ ਨਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ, ਨਾਨਕ ਸਦ ਕੁਰਬਾਨ। ਪਰਮ ਸਨਮਾਨ ਯੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਜਿੱਥੇ ਸੰਗਤਾਂ ਔਰ ਦੁਪਹਿਰ ਦੇ ਟਾਈਮ ਸਤਿਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰਕੇ ਕੀਰਤਨ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹੋ। ਆ ਕੁਝ ਪਲ, ਕੁਝ ਘੜੀਆਂ, ਕੁਝ ਸਮਾਂ ਆਪਾਂ ਇਤਿਹਾਸ ਦੇ ਵਰਕੇ ਫਰੋਲਣੇ ਨਹੀਂ, ਕਿਉਂਕਿ ਗੁਰੂ ਕੇ ਪਿਆਰਿਓ, ਗੁਰਬਾਣੀ ਸਾਡੀ ਆਤਮਾ ਹੈ, ਪਰ ਇਤਿਹਾਸ ਸਾਡਾ ਸਰੀਰ ਏ। ਹੁਣ ਆਤਮਾ ਨੂੰ ਸਰੀਰ ਚਾਹੀਦਾ ਤਾਂ ਸਰੀਰ ਨੂੰ ਆਤਮਾ ਚਾਹੀਦੀ ਏ। ਗੁਰਸਿੱਖ ਵਾਸਤੇ ਗੁਰਬਾਣੀ ਆਤਮਾ, ਇਤਿਹਾਸ ਸਰੀਰ ਏ। ਇਸ ਵਾਸਤੇ ਗੁਰਸਿੱਖ ਨੂੰ ਦੋਨੇ ਚੀਜ਼ਾਂ ਲਾਜ਼ਮੀ ਨੇ। ਆਓ ਜਿੰਨੇ ਵੀ ਗੁਰੂ ਪਿਆਰੇ ਬੈਠੇ ਹੋ, ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਰਮਕ ਤੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਗੁਰਬਾਣੀ ਦਾ ਕੀਰਤਨ ਹੋਇਆ, ਕਿਉਂਕਿ ਮੇਰੇ ਦਾਤਾ ਜੀ ਕਹਿੰਦੇ ਨੇ, ਐਸਾ ਕੀਰਤਨ ਕਰ ਮਨ ਮੇਰੇ, ਇਹ ਉਹ ਜੋ ਕੰਮ ਤੇਰੇ, ਕਿ ਪ੍ਰਭੂ ਦੀ ਐਸੀ ਸਿਫਤ ਸਲਾਹ ਕਰਿਆ ਕਰ ਕਿ ਜਿਹੜੀ ਤੇਰੀ ਇੱਥੇ ਵੀ ਕਮੀ ਆਵੇ ਤੇ ਉੱਥੇ ਵੀ ਕਮੀ ਆਵੇ। ਕਿਉਂਕਿ ਮੇਰੇ ਦਾਤਾ ਜੀ ਕਹਿੰਦੇ ਨੇ ਫਰੀਦਾ, ਕਿ ਜਿੰਨੀ ਕਮੀ ਨਾਹੇ ਗਾਉਣਾ ਤੇ ਕਮੜੇ ਵਸਾਰ, ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ। ਉਹ ਕੰਮਾਂ ਨੂੰ ਛੱਡਦੇ ਕਿ ਜਿਹਦੇ ਨਾਲ ਤੇਰਾ ਪ੍ਰਮਾਤਮਾ ਤਿੰਨਾ ਗੁੱਸੇ ਹੁੰਦਾ, ਤਿੰਨਾ ਪ੍ਰਮਾਤਮਾ ਦੇ ਨਾਲ ਤੇਰਾ ਰੋਸਾ ਪੈ ਜਾਂਦਾ, ਉਹ ਕੰਮ ਛੱਡਦੇ। ਕਦੇ ਪ੍ਰਮਾਤਮਾ ਦੇ ਦਰ ਤੇ ਆ ਕੇ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਬੰਦੇ ਖੋਜ ਦਿਲ ਹਰ ਰੋਜ਼। ਦਾਤਾ ਜੀ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਕੀ ਖੱਟਿਆ ਕੀ ਗਵਾਇਆ, ਪਰ ਕਦੇ ਖੋਜਿਆ ਕਰ, ਕਿਉਂਕਿ ਰੇਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੁਣ ਆਪਾਂ ਕੌਡੀਆਂ ਵੀ ਵੇਖੀਆਂ ਨੇ ਸਾਡੇ ਬਜ਼ੁਰਗਾਂ ਨੇ, ਕਦੇ ਕੌਡੀਆਂ ਦੇ ਕਿਹੜਾ ਭਾਅ ਨਾ ਵਿਖ ਜਾਈ, ਕਿਉਂਕਿ ਕੌਡੀਆਂ ਵੀ ਵਿਖਦੀਆਂ ਸਨ। ਪਰ ਮੇਰੇ ਦਾਤਾ ਜੀ ਕਹਿੰਦੇ ਤੇਰਾ ਜਿਹੜਾ ਜਨਮ ਹੈ ਨਾ, ਹੀਰੇ ਵਰਗਾ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਵਾਰੰਬਾਰ, ਜੋ ਫਲ ਪਾ ਕੇ ਭੋਏ ਗਰੇ, ਬਹੁ ਨ ਲਾਗੇ ਡਾਰ। ਇੱਕ ਦਰਖਤ ਦੇ ਨਾਲੋ ਪਰ ਕੋਈ ਫਲ ਡਿੱਗ ਪੈਂਦਾ, ਪਰ ਗੁਰੂ ਕੇ ਪਿਆਰੇ ਨੂੰ ਤੋੜ ਜੋੜਨ ਦਾ ਲੱਖ ਯਤਨ ਕਰ ਲਓ, ਕਦੇ ਜੁੜਦਾ ਨਹੀਂ। ਦਾਤਾ ਜੀ ਕਹਿੰਦੇ ਮਨੁੱਖਾ ਜਨਮ ਵੀ ਤਾਂ ਹੀਰਾ ਹੈ, ਪਰ ਵਿਰਲੇ ਨੇ ਜਿਹਨਾਂ ਨੇ ਇਹਦੀ ਸਮਝ ਕੀਤੀ ਏ। ਆਓ ਗੁਰੂ ਕੇ ਪਿਆਰੋ ਛੇਵੇਂ ਪਾਤਸ਼ਾਹ ਜੀ ਦੇ ਔਰ ਇਤਿਹਾਸ ਦੇ ਚੱਲਦੇ ਪੰਨਿਆਂ ਵਿੱਚੋਂ ਮੈਂ ਆਪ ਜੀ ਨੂੰ ਉਸ ਔਰ ਸਮੇਂ ਦਾ ਇਤਿਹਾਸ ਕਹਿਣ ਲੱਗਾ ਕਿ ਛੇਵੇਂ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ। ਕਹਿੰਦੇ ਛੇਵੇਂ ਪਾਤਸ਼ਾਹ ਦੇ ਭਰੇ ਦਰਬਾਰ ਦੇ ਵਿੱਚ ਇੱਕ ਬਜ਼ੁਰਗ ਆਪਣੇ ਪੁੱਤਰ ਨੂੰ ਨਾਲ ਲੈ ਕੇ ਬੈਠਾ। ਕਹਿੰਦੇ ਨੇ ਖਾਲਸੇ ਗੱਲਾਂ ਚੱਲਦੀਆਂ ਨੀ। ਗੁਰਦੇਵ ਉਸ ਨੌਜਵਾਨ ਨੂੰ ਪੁੱਛਦੇ ਨੇ, ਤੇਰਾ ਨਾਂ ਕੀ ਏ? ਕਹਿੰਦੇ ਨੇ ਜਦੋਂ ਨਾਂ ਪੁੱਛਿਆ ਚੁੱਪ ਰਿਹਾ। ਗੁਰਦੇਵ ਕਹਿੰਦਾ, ਕੀ ਗੱਲ ਹੋ ਗਈ, ਤੂੰ ਬੋਲਦਾ ਕਿਉਂ ਨੀ, ਤੇਰਾ ਨਾਂ ਕੀ ਏ? ਕਹਿੰਦਾ, ਜੀ ਦਾਰੀ ਅਸਲ ਨਾਂ ਤੇ ਮਾਪਿਆਂ ਨੇ ਕਰੋੜੀ ਮੱਲ ਰੱਖ ਦਿੱਤਾ, ਪਰ ਗਰੀਬ ਬਹੁਤ ਆ, ਲੋਕੀ ਮੈਨੂੰ ਸੇਠ ਕਰੋੜੀ ਮੱਲ ਕਹਿ ਕੇ ਕਹਿੰਦੇ ਨੇ। ਗੁਰਦੇਵ ਕਹਿੰਦਾ, ਕੋਈ ਗੱਲ ਨੀ, ਅਗਰ ਤੈਨੂੰ ਸੇਠ ਕਰੋੜੀ ਮੱਲ ਕਹਿੰਦੇ ਨੇ ਨਾ, ਤੂੰ ਸੇਠ ਕਰੋੜੀ ਮੱਲ ਬਣੇਗਾ। ਪੁੱਤਰ ਮਿਹਨਤ ਕਰਿਆ ਕਰ, ਬਾਣੀ ਨਾਲ ਪਿਆਰ ਕਰਿਆ ਕਰ, ਜਿਉਂ ਜਿਉਂ ਗੁਰੂ ਨੇ ਬਾਣੀ ਨਾਲ ਪਿਆਰ ਕਰੇਗਾ, ਤਿਉਂ ਤਿਉਂ ਤੇਰੇ ਘਰੇ ਅਮੀਰੀ ਆਵੇਗੀ। ਅੱਜ ਤੈਨੂੰ ਸੇਠ ਕਰੋੜੀ ਮੱਲ ਗਰੀਬੀ ਕਰਕੇ ਕਹਿੰਦੇ ਨੇ ਨਾ, ਕਿਉਂਕਿ ਪਿੰਡਾਂ 'ਚ ਰਿਵਾਜ਼ ਜਿਹਾ ਹੁੰਦਾ, ਕੋਈ ਕਮਜ਼ੋਰ ਬੰਦਾ ਤੁਰਿਆ ਹੁੰਦਾ, ਕਹਿੰਦਾ ਭਲਵਾਨ ਤੁਰਿਆ ਹੁੰਦਾ, ਕਿਉਂਕਿ ਕੋਈ ਬੰਦਾ ਗਰੀਬ ਹੋਵੇ ਕਹਿੰਦੇ ਸੇਠ ਤੁਰਿਆ ਹੁੰਦਾ, ਲੋਕੀ ਟਿੱਚਰਾਂ ਕਰਦੇ ਨੇ ਨਾ। ਹੁਣ ਛੇਵੇਂ ਪਾਤਸ਼ਾਹ ਕਹਿਣ ਲੱਗੇ ਕਿ ਪੁੱਤਰਾ, ਕੋਈ ਗੱਲ ਨੀ, ਮਿਹਨਤ ਕਰਿਆ ਕਰ,
अगर बाणी ना प्यार करेगा ना तो गुरु तेनू प्यार करेगा ते तेरे घरे घाटा कोई नहीं आवेगा। ते चिर मूल ना थुड़ी दो जिचरी आप कृपाल सब दी अखुट बाबा नानका खाहे खर्च तन माल। गुरदेव कहिंदा शब्द नू प्यार करेगा ना शब्द नू पढ़ेगा ते तेनू घाटा बाबा नानक कदे आउण ही नहीं दिंदा। जो मंगे ठाकरे अपने ते जो भी मंगेगा पर मिलेगा। जो मंगे ठाकरे अपने ते सोई सोई देवा नानक दास मुकते जो बोला इहा उहा सच होवै। कहिंदे ने गुरु की कृपा होई ते गुरु के प्यारे जिहड़ा घरे गया हुण बाणी रोज पढ़ता है व्यापार आरंभिया एक ओ भी समय आया ये सचमुच सेठ करोड़ों का अज सेठ करोड़ों का मालक बन गया। लोकी करोड़ी मल कहिंदा सी ना अज नाम भी करोड़ी मल ते करोड़ों का मालक बन गया। उन्हां दिनां दे अंदर भाई तारा चंद भाई बख्त मल ये काबल की धरती ते कहिंदे सिखो कि छेवें पातशाह का हुक्म आया होया। कहिंदे की आया कहिंदे छेवें पातशाह कहिंदा नहीं कि अगर आना छेवें पातशाह के दरबार च घोड़े लैके आयो तलवारा लैके आयो ढाला लैके आयो ते जे समान ने अपना पुत भेटा करना है धर्म बदले पंथ बदले वह मां अपनी रगां दा अपने दर असल और पुत अपने खून का जिगरा भी दे सकती है पुत भी भेटा कर सकती है। क्योंकि कहिंदे ने दर असल करोड़ी मन सोचता है कहिंदा तो संबंध बड़ा जुड़ गया होना कई साल हो गए लगिया और दसवां हिस्सा पीपे च पाई जाता है पीपे खोलेगा। ये गुरु के प्यारे इतिहास कहिंदा है जिहड़ा दसवंश सी 2.5 लाख रुपया निकलिया हुण किन्ना ने माया इन्हें कमाई होगी जिदा दसवंश सी 2.5 लाख निकलिया आ। पर गुरु के प्यारों 2.5 लाख के दो घोड़े खरीदे। मैं इतिहास में कुछ अगे लैके गया सा हुण उत्थे तोरन का यतन करांगा। कहिंदे ने दो सोहने घोड़े खरीदे एक घोड़े एक का ना है दिलबाग ते दूजे घोड़े का ना है गुलबाग। ये दोने घोड़े बड़े सोहने सुंदर सन पर इन्हें वर्गे उस समय कोई घोड़ा नहीं सी कि जिन्हें इन्हों की रीस कर सकता है ते ताइयों तो इन्हों का मुल भी 2.5 लाख रुपया दो आंदा। पर कहिंदे ने दसवंध सारा ला दिता हुण घोड़े लगे संगतां दे नाल अमृतसर की धरती नूं तुरे लाहौर की धरती उत्ते हाकमा ने घोड़े तक्को जोरी खोला क्योंकि हाकम दे कोल ताकत होवे ना। ते मेरे दाता जी कहिंदे जिस ही की सरकार है ते सही का सब कोए। जदी सरकार होवे ना वह जो मर्जी कर सकता है लखां लोकां नूं भावें जेलां च तुन देवे लखां लोकां नूं कतल करा देवे पर राजे नूं किसे ने कातल आखिया कदे नहीं आखिया। राजे सीम कदम कुत्ते। मेरे दाता जी कहिंदे राजे शेर बन के लोगों को खाई जाते नहीं। एक जगह गुरु नानक देव जी लिखते ने कि कल काती राजे कसाई धर्म पंख कर उड़िया ऊड़ी मापस सच चंद्रमा दिस नाही के चढ़िया। राजे कसाई बन गए कलयुग के समय अंदर हुण कसाई किवें कम करते ने आपां पता है। एक किशोरी लाल होया दिल्ली की धरती ते कसाई क्योंकि गुरु के प्यारे ओदी जो इंटरव्यू हुई ना किशोरी लाल ज और कसाई की उन्होंने पूछा गया तेरे ते दोष लगता कि 1984 च तू सिखा दे बच्चे कतल किए नहीं। वो बड़ी माण ना कहिंदा कहिंदा सिख मैनू दहता सी मैनू गुस्सा आउंदा सी वह कसाई सी कसाई का काम है जुल्म करना उन्हें बच्चे भी कतल किया है ते 1984 सिखां दे कतलेआम च बड़ा हिस्सा पाया। पर जालम सरकारां नूं परोल दे रहीआं नहीं साढ़े 35-35 साल तो गभरू और जेलां च बंद रहे उन्हां नूं कोई परोल नहीं मिल रही उन्हें कोई जमानत नहीं मिल रही क्योंकि सरकारां जो मर्जी कर सकदियां नहीं ना। क्योंकि मेरे दाता जी लिखते ने जिस हथ जोर कर वेखे सोए हुण जलाल दी हथ विच शरय आ गया वह जुल्म करता है ओयो शुरे आ गया कि डॉक्टर के हाथ बच्चे वह मरीज का इलाज करता है क्योंकि वह शुरे के नाल परीक्षण करता है। पर मेरे दाता जी कहते राजे कसाई बन गए
ਰਾਜੇ ਹਜ਼ਾਰਾਂ ਬੰਦਿਆਂ ਨੂੰ ਮਾਰ ਕੇ ਵੀ ਕਹਿੰਦਾ ਨਹੀਂ ਕਿ ਜਦੋਂ ਕੋਈ ਦਰਖਤ ਹਿਲਦਾ ਹੈ ਤਾਂ ਧਰਤੀ ਡੋਲਤੀ ਹੈ, ਕਾਂਪਦੀ ਹੈ। 10,000 ਸਿੱਖਾਂ ਦਾ ਕਤਲ ਕਰਕੇ ਰਾਜੀਵ ਗਾਂਧੀ ਸਟੇਜ ਤੇ ਕਹਿ ਰਿਹਾ ਕਿ ਫੇਕੀ ਹੋਇਆ, ਕਹਿੰਦਾ ਕਿ ਜਦੋਂ ਵੱਡਾ ਦਰਖਤ ਹਿਲਦਾ ਹੈ ਤਾਂ ਧਰਤੀ ਕਾਂਪਦੀ ਹੈ, ਕਹਿੰਦਾ ਫਿਰ ਕੀ ਹੋਇਆ, ਸਿੱਖਾਂ ਦਾ ਕਤਲੇਆਮ ਹੋ ਗਿਆ। ਹਜ਼ਾਰਾਂ ਸਿੱਖਾਂ ਨੂੰ ਕਤਲ ਕਰਕੇ ਉਹ ਤਾਂ ਵੀ ਖੁਸ਼ ਹੈ, ਪਰ ਗੁਰੂ ਕੇ ਪਿਆਰਿਓ ਰਾਜੇ ਕਸਾਈ ਤਾਂ ਹੀ ਆਖਿਆ। ਮੇਰੇ ਦਾਦਾ ਜੀ ਕਹਿੰਦੇ ਨੇ ਨਾ ਕਿ ਰਾਜੇ ਕਸਾਈ ਬਣ ਗਏ। ਭਾਈ ਗੁਰਦਾਸ ਜੀ ਲਿਖਦੇ ਨੇ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਹੁਣ ਜਿਹੜੇ ਰਾਜੇ ਨੇ ਇੱਕ ਖੇਤ ਦੀ ਵਾੜ ਹੁੰਦੇ ਨੇ, ਆਪਾਂ ਵੇਖਦੇ ਤੇ ਨਿਆਮ ਮਿਲਦਾ ਹੀ ਨਾ, ਭਾਵੇਂ ਵੱਖਰੀ ਗੱਲ ਹੈ ਆਪਾਂ ਦੂਜੇ ਕੰਟਰੀ 'ਚ ਬੈਠੇ ਹਾਂ, ਕੋਈ ਪਤਾ ਨਹੀਂ ਕਿਉਂਕਿ ਸਾਨੂੰ ਇਹਨਾਂ ਨੇ ਕਦੋਂ ਕੱਢ ਦੇਣਾ, ਕਦੋਂ PR ਸਾਡੀ ਖਤਮ ਕਰ ਦੇਣੀ ਆ, ਕਿਉਂਕਿ ਇਹਨਾਂ ਦੇ ਖਾਲਸੇ ਆਪੋ ਆਪਣੇ ਕਾਨੂੰਨ ਨੇ, ਪਰ ਕਾਨੂੰਨ ਸਭ ਲਈ ਬਰਾਬਰ ਏ। ਪਰ ਜੇ ਧਰਤੀ ਦਾ ਕਾਨੂੰਨ ਸਿੱਖਾਂ ਵਾਸਤੇ ਕੁਝ ਹੋਰ ਹੋਵੇ ਤੇ ਗੁਰੂ ਕੇ ਪੈਰੋਂ ਤਾਈਆਂ ਤੇ ਉੱਥੇ ਦੌੜੇ ਨਾ, ਉੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਸਾਨੂੰ ਕਕਾਰਾਂ ਦੀ ਆਜ਼ਾਦੀ ਨਹੀਂ, ਜਦੋਂ ਮਰਜ਼ੀ ਥਾਣਿਆਂ ਦੇ ਅੰਦਰ ਸਾਡੇ ਕਕਾਰ ਲਵਾ ਦਿੱਤੇ ਜਾਂਦੇ ਨੇ, ਸਾਡੀਆਂ ਦਾੜੀਆਂ ਪੱਟੀਆਂ ਜਾਂਦੀਆਂ ਨੇ, ਸਾਡੀਆਂ ਦਸਤਾਰਾਂ ਦੀ ਬੇਅਦਬੀ ਹੋ ਰਹੀ ਆ, ਪਰ ਗੁਰੂ ਕੇ ਪਿਆਰਿਓ ਦਰ ਇਸ ਰਾਜ ਅਨਿਆਈ ਹੁੰਦੇ ਨੇ। ਹੁਣ ਇੱਥੇ ਅਨਿਆਂ ਕੀ ਹੋਇਆ, ਕਿ ਲਾਹੌਰ ਦੀ ਧਰਤੀ ਉੱਤੇ ਜਦੋਂ ਹਾਕਮਾਂ ਨੇ ਘੋੜੇ ਧੱਕੋ ਜੋਰੀ ਖੋਲਿਆ ਤੇ ਬਾਦਸ਼ਾਹ ਨੂੰ ਜਾ ਕੇ ਕਹਿੰਦੇ ਸਿੱਖ ਲੈ ਕੇ ਜਾ ਰਹੇ ਸਨ, ਬਾਦਸ਼ਾਹ ਥਾਪੜਾ ਦਿੰਦਾ। ਉਹਨੇ ਇਹ ਨਹੀਂ ਆਖਿਆ ਕਿ ਤੁਸੀਂ ਘੋੜੇ ਕਿਉਂ ਲੈ ਕੇ ਆਏ, ਨਹੀਂ ਨਹੀਂ ਉਹ ਥਾਪੜਾ ਦੇ ਰਿਹਾ। ਉਹ ਕਹਿੰਦਾ ਤੂੰ ਚੰਗਾ ਕੰਮ ਕੀਤਾ, ਸਾਧੂ ਸੰਤਾਂ ਨੇ ਘੋੜੇ ਕੀ ਕਰਨੇ ਨੇ, ਜਦੋਂ ਮਾੜੇ ਕੰਮ ਨੂੰ ਸਲਾਹਿਆ ਜਾਂਦਾ ਨਾ ਉੱਥੇ ਪਾਪ ਵੱਧਦਾ। ਮੇਰੇ ਦਾਤਾ ਜੀ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ, ਜਿਹੜਾ ਪਾਪ ਹੈ ਨਾ ਪਾਪੀ ਬੰਦੇ ਨੂੰ ਬਹੁਤ ਹੀ ਚੰਗਾ ਲੱਗਦਾ, ਉਹਨੂੰ ਉਹ ਲੱਗਦਾ ਕਿ ਜਿਵੇਂ ਕੁਝ ਮੈਂ ਚੰਗਾ ਕਰ ਰਿਹਾ ਹੋਵਾਂ। ਤੇ ਮੇਰੇ ਦਾਤਾ ਜੀ ਇੱਕ ਜਗ੍ਹਾ ਲਿਖਦੇ ਨੇ, ਪਾਪੀ ਪਾਪ ਕਮਾਮਦੇ ਕਰਦੇ ਹਾਏ ਹਾਏ। ਹੁਣ ਜਿਹੜਾ ਬੰਦਾ ਪਾਪ ਕਰਦਾ ਹੈ ਉਹਦੇ ਮੂੰਹ ਚੋਂ ਕਦੇ ਵਾਹਿਗੁਰੂ ਦਾ ਨਾਮ ਨਹੀਂ ਨਿਕਲੇਗਾ, ਹਾਏ ਹਾਏ ਉੱਠਦਾ ਬਹਿਣਦਾ ਆਖੇਗਾ। ਜਿਹੜੇ ਪਾਪ ਕਰਦੇ ਨੇ ਨਾ, ਮੇਰੇ ਦਾਤਾ ਜੀ ਕਹਿੰਦੇ ਸੰਤਾਂ ਨਾਲ ਵੈਰ ਕਮਾਮਦੇ ਦੁਸ਼ਟਾਂ ਨਾਲ ਮੋਹ ਪਿਆਰ, ਕਿਉਂਕਿ ਸੰਤਾਂ ਦੇ ਨਾਲ ਉਹ ਵੈਰ ਕਰ ਜਾਂਦੇ ਨੇ ਤੇ ਜਿਹੜਾ ਦੁਸ਼ਟ ਬੰਦਾ ਉਹਨਾਂ ਬੜਾ ਪਿਆਰ ਕਰਦੇ ਨੇ। ਹੁਣ ਜਦੋਂ ਬਾਦਸ਼ਾਹ ਸ਼ਾਹਜਹਾਨ ਕਹਿੰਦਾ ਸਿਪਾਹੀਓ ਬਹੁਤ ਚੰਗਾ ਕੀਤਾ ਤੁਸੀਂ, ਸਿੱਖਾਂ ਨੇ ਘੋੜੇ ਕੀ ਕਰਨੇ ਆ, ਨਾਲੇ ਸਾਧੂ ਸੰਤਾਂ ਨੂੰ ਘੋੜਿਆਂ ਦੀ ਕੀ ਲੋੜ ਆ। ਕਹਿੰਦੇ ਨੇ ਗੁਰੂ ਕੇ ਪਿਆਰਿਓ ਸਿੱਖ ਗਏ ਅੰਮ੍ਰਿਤਸਰ ਦੀ ਧਰਤੀ ਤੇ। ਇਹਨੇ ਦਰਬਾਰ ਸਾਹਿਬ ਮੱਥਾ ਟੇਕਿਆ। ਜਦੋਂ ਸਿੱਖਾਂ 'ਚ ਗੱਲਾਂ ਚੱਲੀਆਂ, ਕਹਿੰਦੇ ਛੇਵੇਂ ਪਾਤਸ਼ਾਹ ਕਿੱਥੇ ਨੇ, ਛੇਵੇਂ ਪਾਤਸ਼ਾਹ ਭਾਈ ਰੂਪੇ ਕੇ ਗਏ ਨੇ, ਭਾਈ ਰੂਪੇ ਦੇ ਕੋਲ ਛੇਵੇਂ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਗਏ ਹੋਏ ਨੇ। ਹੁਣ ਸੰਗਤਾਂ ਕਹਿੰਦੀਆਂ ਚਲੋ ਉੱਧਰ ਚੱਲੀਏ। ਫੇ ਹੁਣ ਗੁਰੂ ਕੇ ਪਿਆਰੇ ਕਿਤੇ ਉਹਨਾਂ ਦੇ ਚਿਹਰੇ 'ਤੇ ਬਰਾ ਗਈ, ਚਿਹਰੇ 'ਤੇ ਉਦਾਸੀ ਆ, ਕਿਤੇ ਬੜੇ ਚਾਅ ਨਾਲ ਆ ਰਹੇ ਸੀ, ਬਹੁਤ ਸੋਹਣੇ ਘੋੜੇ ਲੈ ਕੇ ਜਾ ਰਹੇ ਆ। ਇਹ ਘੋੜੇ ਉਹ ਸਮੇਂ ਸਭ ਤੋਂ ਉੱਤਮ ਮੰਨੇ ਗਏ ਨੇ। ਸਮੇਂ ਸਮੇਂ 'ਤੇ ਜਦੋਂ ਘੋੜਿਆਂ ਦਾ ਇਤਿਹਾਸ ਪੜ੍ਹੀਏ ਨਾ, ਕਿਉਂਕਿ ਪਹਿਲਾ ਘੋੜਾ ਗੌਤਮ ਬੁੱਧ ਦੇ ਕੋਲ ਹੋਇਆ ਕਿ ਔਰ ਖਾਲਸਾ ਹੀ ਕੱਤਕ, ਔਰ ਦੂਜਾ ਘੋੜਾ ਮਹਾਰਾਣੀ ਪ੍ਰਤਾਪ ਕੋ ਹੋਇਆ ਚੇਤਕ ਆ, ਔਰ ਇਹ ਘੋੜੇ ਨੂੰ ਵੀ ਔਰ ਦੂਜਾ ਦਰਜਾ ਮਿਲਿਆ ਹੈ, ਤੇ ਜਿਹੜਾ ਤੀਜਾ ਤੇ ਚੌਥਾ ਦਰਜਾ ਘੋੜਿਆਂ ਦਾ ਮਿਲਿਆ ਇਹ ਮਿਲਿਆ ਦਿਲਵਾਗ ਤੇ ਗੁਲਵਾਗ ਨੂੰ। ਕਿਤਾਬਾਂ 'ਚ ਜ਼ਿਕਰ ਏ, ਸਾਰੇ ਵਿਦਵਾਨਾਂ ਨੇ ਮੰਨਿਆ ਹੈ ਕਿ ਜਿਹੜਾ ਪੰਜਵਾਂ ਘੋੜਾ ਮੰਨਿਆ ਗਿਆ ਉਹ ਗੁਰੂ ਕਲਗੀ ਵਾਲੇ ਪਾਤਸ਼ਾਹ ਦਾ ਨੀਲਾ ਘੋੜਾ, ਉਹਨੂੰ ਦਰਜਾ ਦਿੱਤਾ ਗਿਆ। ਔਰ ਜਿਹੜਾ ਛੇਵਾਂ ਘੋੜਾ ਏ, ਇਹਦੇ 'ਚ ਵਿਦਵਾਨਾਂ ਦੇ ਦੋ ਮਤ ਨੇ। ਕਈਆਂ ਨੇ ਮਿਰਜ਼ੇ ਦੀ ਬੱਕੀ ਨੂੰ ਉੱਤੇ ਮੰਨਿਆ ਸੀ, ਕਈਆਂ ਨੇ ਮਾਫ ਕਰਨਾ ਕਿ ਬੀਬੀ ਫਾਤਮਾ ਦਾ ਪੁੱਤਰ ਏ ਹਰਤ ਮੁਹੰਮਦ ਦਾ ਦੋਤਾ, ਉਹ ਸੈਨ ਦੇ ਘੋੜੇ ਨੂੰ ਉੱਤੋਂ ਮੰਨਿਆ, ਛੇਵੇਂ ਦਰਜਾ ਦਿੱਤਾ ਹੈ। ਪਰ ਜਿਹੜਾ ਸੱਤਵਾਂ ਦਰਜਾ ਏ ਉਹ ਭਾਈ ਬੁੱਢਾ ਮੱਲ, ਅੰਮ੍ਰਿਤ ਛਕਿਆ ਗੁਰੂ ਕਲਗੀ ਵਾਲੇ ਪਾਤਸ਼ਾਹ ਤੋਂ ਭਾਈ ਬੁੱਢਾ ਸਿੰਘ ਬਣੇ। ਔਰ ਭਾਈ ਬੁੱਢਾ ਸਿੰਘ ਬਣੇ, ਇਹਨੇ ਕੋਈ ਘੋੜੀ ਹੁੰਦੀ ਸੀ ਦੇਸਾ, ਇਹਨੇ 16 ਵੇਰ ਜੇਲਮ ਨੂੰ ਪਾਰ ਕੀਤਾ ਸੀ ਜਦੋਂ ਬਦਾਲੀ ਚੜ੍ਹ ਕੇ ਆਇਆ ਸੀ ਨਾ, ਕਿਉਂਕਿ ਆਮ ਤੌਰ 'ਤੇ ਕਹਿੰਦੇ ਘੋੜਾ ਇੱਕ ਵਾਰ ਦਰਿਆ ਲੰਘ ਜਾਵੇ ਉਹ ਹੰਭ ਜਾਂਦਾ। ਪਰ ਉਹ ਘੋੜੀ ਦਾ ਨਾਂ ਸੀ ਦੇਸਾ, ਪਰ ਉਹ ਸਮੇਂ 16 ਵੇਰ ਉਹਨੇ ਜੇਲਮ ਨੂੰ ਪਾਰ ਕੀਤਾ ਇੱਕ ਦਿਨ 'ਚ, 16 ਵੇਰ ਆ, ਉਹਨੂੰ ਸੱਤਵਾਂ ਦਰਜਾ ਮਿਲਿਆ ਹੋਇਆ। ਆਓ ਗੁਰੂ ਕੇ ਪਿਆਰਿਓ,
ਕਹਿੰਦੇ ਜਦੋਂ ਸਿੱਖਾਂ ਨੇ ਜਾ ਕੇ ਭਾਈ ਰੂਪੇ ਛੇਵੇਂ ਪਾਤਸ਼ਾਹ ਨੂੰ ਆਖਿਆ ਦਾਤਾ ਜਾਲਮ ਨੇ ਹੱਦ ਕਰ ਦਿੱਤੀ ਆ, ਉਹ ਸਾਨੂੰ ਥਾਂ ਥਾਂ ਰੋਕਦੇ ਨੇ, ਸਾਨੂੰ ਜਲੀਲ ਕਰਦੇ ਨੇ, ਦਾਤਾ ਸਾਤੋਂ ਘੋਰੇ ਖੋਲੇ ਨੇ। ਤੇ ਜਿਹੜੇ ਸਿੱਖ ਬੈਠੇ ਨੇ ਕਹਿਣਗੇ ਦਾਤਾ ਹੁਕਮ ਕਰੋ, ਅਸੀਂ ਲਾਹੌਰ ਦੀ ਧਰਤੀ ਉੱਤੇ ਘੋੜੇ ਤੇ ਕੀ ਬਾਦਸ਼ਾਹ ਨੂੰ ਵੀ ਬੰਨ ਲਿਆਈਏ। ਕਈ ਸਿੱਖ ਕਹਿਣ ਲੱਗੇ ਦਾਤਾ ਜਿਹੜੀ ਤਲਵਾਰਾਂ ਨੇ ਸਾਨੂੰ ਦਿੱਤੀਆਂ ਇਹ ਕਾਹਦੇ ਵਾਸਤੇ ਨੇ, ਇਹਨਾਂ ਨੂੰ ਜਗਾਲ ਲੱਗਦਾ ਜਾ ਰਿਹਾ, ਹੁਕਮ ਕਰੋ ਅਸੀਂ ਬਾਦਸ਼ਾਹ ਨੂੰ ਬੰਨ ਕੇ ਨਾਲ ਲਿਆਵਾਂਗੇ। ਛੇਵੇਂ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਜੰਗ ਨਹੀਂ ਕਰਨਾ, ਦੋ ਘੋੜੇ ਬਦਲੇ ਜੰਗ ਥੋੜੋ ਕਰਨਾ। ਲੋਕੀ ਕਹਿਣਗੇ ਕਿ ਸਿੱਖਾਂ ਦੇ ਗੁਰੂ ਨੇ ਘੋੜਿਆਂ ਬਦਲੇ ਜੰਗ ਕੀਤਾ, ਨਹੀਂ ਨਹੀਂ ਅਸੀਂ ਜੰਗ ਥੋੜੋ ਕਰਨਾ, ਇਹ ਤੇ ਆਪਣੇ ਕੋਲ ਸਿੱਖ ਵੀ ਕੋਈ ਆ ਸਕਦਾ ਘੋੜੇ। ਕਹਿੰਦੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਕਿ ਤੁਹਾਡੇ ਚੋਂ ਇੱਕ ਜਾਣਾ ਜਾਵੇ। ਹੁਣ ਜਦੋਂ ਇੱਕ ਜਾਣੇ ਦਾ ਜ਼ਿਕਰ ਆਇਆ ਨਾ, ਕਹਿੰਦੇ ਫੌਜ ਦਾ ਪਹਿਰਾ ਬਾਦਸ਼ਾਹ ਇੰਦਰ ਹੋਵੇਗਾ, ਲਾਹੌਰ ਦਾ ਕਿਲਾ ਬੜਾ ਮਜ਼ਬੂਤ ਹੈ, ਉਹਦੇ ਚਾਰ ਸਪਰੇ ਪਹਿਰੇ ਲੱਗੇ ਹੋਏ ਨੇ, ਤੇ ਕੋਈ ਇਕੱਲਾ ਜਾਣਾ ਉੱਥੋਂ ਘੋੜੇ ਲਿਆ ਸਕਦਾ। ਪਰ ਨਹੀਂ, ਫਿਰ ਵੀ ਉੱਠਿਆ ਛਾਲ ਮਾਰ ਕੇ ਬਾਬਾ ਬਿਧੀ ਚੰਦ, ਬਿਧੀ ਚੰਦ ਸ਼ੀਨਾ ਗੁਰ ਕਾ ਸੀਨਾ। ਮੇਰੇ ਦਾਤਾ ਜੀ ਨੇ ਆਖਿਆ ਸੀ ਬਿਧੀ ਚੰਦਾ ਤੈਨੂੰ ਕਮੀ ਕਦੇ ਨਹੀਂ ਹੋਵੇਗੀ। ਕਹਿੰਦੇ ਛਾਲ ਮਾਰ ਕੇ ਉੱਠਿਆ ਬਾਬਾ ਬਿਧੀ ਚੰਦ, ਤੱਕੋ ਛੇਵੇਂ ਪਾਤਸ਼ਾਹ ਚੋਂ ਸੇਵਾ ਔਰ ਕਿਵੇਂ ਮੰਗ ਰਿਹਾ, ਉਹ ਸਮੇਂ ਦਾ ਸੀਨ ਬੇਨਤੀ ਕਿਉਂ ਕੀਤੀ ਜਾ ਰਹੀ ਹੈ।

0: ਹੋਰ ਬਲ ਹੁਣੇ ਦਾਸਰਾ ਜਾਂਦਾ ਹੈ ਲਾਹੌਰ ਬਲ ਹੁਣੇ ਦਾਸਰਾ
1: ਕਰੂਗਾ ਭਮਤੀ ਗੁਰੂ ਪੂਰੀ ਆਸ ਨੂੰ ਕਰੂਗਾ।

ਕਹਿੰਦਾ ਕੀ ਹੋ ਗਿਆ? ਕਹਿੰਦਾ ਕੱਲ ਨੂੰ ਘਾਈ ਮੈਂ ਬਣਾਂਗਾ, ਮੈਂ ਘਾਈ ਬਣਾਂਗਾ, ਪਰ ਮੈਨੂੰ ਦੋ ਤਿੰਨ ਚੀਜ਼ਾਂ ਲਿਆ ਦੇ। ਕਹਿੰਦਾ ਕੀ ਚਾਹੀਦਾ? ਕਹਿੰਦਾ ਇੱਕ ਪੱਲੀ, ਪੱਲੀ, ਕਿਉਂਕਿ ਪਿੰਡਾਂ ਦੇ ਗੱਲ ਰਿਵਾਜ ਹੈ ਨਾ, ਪੱਲੀ 'ਚ ਪੱਠੇ ਪਾ ਕੇ ਪਾ ਦਿਓ। ਕੋਈ ਕੰਬਲੀ ਕਹਿੰਦਾ, ਕੋਈ ਪੱਲੀ ਕਹਿੰਦਾ, ਕਿਉਂਕਿ ਆਪੋ ਆਪਣੇ ਏਰੀਏ ਦੀਆਂ ਗੱਲਾਂ ਨੇ। ਕਹਿੰਦੇ ਨੇ ਇੱਕ ਪੱਲੀ ਲਿਆ ਦੇ, ਇੱਕ ਲਿਆ ਦੇ ਦਾਤੀ, ਇੱਕ ਲਿਆ ਦੇ ਖੁਰਪਾ। ਕਹਿੰਦਾ ਕੋਈ ਗੱਲ ਨੀ, ਸਵੇਰ ਨੂੰ ਚੀਜ਼ਾਂ ਲਿਆ ਦਿਆਂਗਾ। ਰਾਤੋਂ ਰਾਤ ਬਾਬਾ ਜੀ ਨੇ ਚੀਜ਼ਾਂ ਪੈਦਾ ਕਰ ਦਿੱਤੀਆਂ। ਸਵੇਰ ਹੋਈ, ਬਾਬਾ ਬਿਧੀ ਚੰਦ ਕਹਿਣ ਲੱਗਾ ਬਾਬਾ ਜੀਵਨ ਨੂੰ ਕਿ ਮੈਂ ਘੋੜਾ ਘੋੜਿਆਂ ਵਾਸਤੇ ਘਾਹ ਲੈਣ ਚੱਲਿਆ। ਤੇ ਬਾਬਾ ਜੀਵਨ ਕਹਿੰਦਾ ਲੋਕੀ ਤੇ ਸ਼ਾਮ ਨੂੰ ਘਾਹ ਖੋਦੇ ਨੇ, ਤੂੰ ਸਵੇਰ ਨੂੰ ਤੁਰ ਚੱਲਿਆ। ਕਹਿੰਦਾ ਨਹੀਂ, ਇਹੀ ਤੇ ਗੱਲ ਆ ਨਾ, ਇਹੀਓ ਗੱਲ ਆ ਕਿ ਲੋਕੀ ਸ਼ਾਮ ਨੂੰ ਘਾਹ ਖੋਦੇ ਨੇ ਔਰ ਬੰਨ ਕੇ ਰਾਤ ਨੂੰ ਰੱਖਦੇ ਨੇ, ਪਰ ਮੈਂ ਤਾਜ਼ਾ ਤਾਜ਼ਾ ਘਾਹ ਲੈ ਕੇ ਆਉਣਾ। ਪਰ ਗੁਰੂ ਕੇ ਪਿਆਰੋ ਰਾਵੀ ਦੇ ਕੰਢੇ ਗਿਆ, ਲਾਹੌਰ ਲੱਗੇ ਰਾਵੀ ਵਗਦੀ ਸੀ, ਇਹਨੇ ਹਰਾ ਹਰਾ ਘਾਹ ਵੱਢਿਆ। ਕਹਿੰਦੇ ਪੰਡ ਬਣਾ ਲਈ, ਵੇਖੋ ਗੁਰੂ ਕੇ ਸਿੱਖਾਂ ਨੇ ਕਿਹੋ ਜਿਹੇ ਕਾਰਨ ਹਮੇ ਕੀਤੇ ਨੇ। ਹੁਣ ਘਾਈ ਬਣ ਕੇ ਇਹ ਆ ਕੇ ਔਰ ਕਿਲੇ ਦੇ ਦਰਵਾਜ਼ੇ ਦੇ ਮੋਹਰੇ ਘਾਈਆਂ ਚਾ ਕੇ ਵੇਹ ਗਿਆ। ਤਾਂ ਗੁਰੂ ਕੇ ਪਿਆਰਿਓ, ਇਹ ਘਾਹੀ ਕਿਵੇਂ ਬਣਿਆ? ਇਹ ਕਿਵੇਂ ਸੇਵਾ ਕਮਾਉਣ ਲੱਗਾ? ਇਹ ਕਿਵੇਂ ਗੁਰੂ ਦੀ ਕਿਰਪਾ ਲੈਣ ਲੱਗਾ? ਇਹ ਕਿਵੇਂ ਗੁਰੂ ਦਾ ਪਿਆਰ ਲੈਣ ਲੱਗਾ? ਉਸ ਸਮੇਂ ਦੀਆਂ ਚੰਦ ਲਈ ਨਾ ਬੇਤੀ।

ਹੁੰਦਾ ਹੈ ਮੰਜ਼ਲ ਨੂੰ ਪਾਉਣ ਲਈ, ਕਿਉਂਕਿ ਗੁਰੂ ਕੇ ਸਿੱਖਾਂ ਨੇ ਭੇਸ ਵੀ ਬਦਲੇ ਨਹੀਂ। ਕਿਉਂਕਿ ਗੁਰੂ ਕੇ ਪਿਆਰੇ ਜਦੋਂ ਬਾਬਾ ਬਿਧੀ ਚੰਦ ਸਾਲੇ ਲੈਣ ਵਾਸਤੇ ਗਿਆ ਸੀ ਨਾ, ਪਹਿਲੇ ਵਪਾਰੀ ਬਣਿਆ, ਕਹਿੰਦੇ ਸਾਲੇ ਵੇਚ ਲਓ ਗਲੀਆਂ ਚ ਰੌਲਾ ਪਾਉਂਦਾ, ਤੇ ਦੂਜਾ ਬਣਿਆ ਖਾਲਸੀ ਬੇਗਮ ਦਾ ਰੂਪ ਬਣਾ ਕੇ ਇਹ ਬੇਗਮਾ ਦੇ ਕੋਲ ਸਾਲੇ ਲੈ ਕੇ ਆਇਆ। ਪਹਿਲੇ ਵਪਾਰੀ ਬਣਿਆ ਫਿਰ ਬੇਗਮ ਬਣਿਆ। ਜਦੋਂ ਪੱਟੀ ਦੀ ਧਰਤੀ ਤੇ ਰੌਲਾ ਪੈ ਗਿਆ ਕਿ ਕੋਈ ਜਾ ਕੇ ਔਰ ਬੇਗਮਾ ਦੇ ਕੋਲੋਂ ਦੁਸ਼ਾਲੇ ਲੈ ਆਇਆ, ਤੇ ਉਦੋਂ ਬਜ਼ੁਰਗ ਬੁੱਢੀ ਦਾ ਰੂਪ ਤਿਆਰ ਕੀਤਾ, ਕਿਉਂਕਿ ਭੇਸ ਬਦਲ ਵਿੱਚ ਬੜਾ ਮਾਹਰ ਸੀ ਬਾਬਾ ਬਿਧੀ ਚੰਦ। ਹੁਣ ਘਾਈ ਬਣ ਕੇ ਖਾਲਸਾ ਜੀ ਬੈਠਾ ਕਿਲੇ ਦੇ ਮੋਹਰੇ। ਸੋ ਇੱਥੋਂ ਅਗਲਾ ਇਤਿਹਾਸ ਦਾ ਪੰਨਾ ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਕਿਉਂਕਿ ਸਾਡੇ ਤੋਂ ਵਾਧਾ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਵੱਲੋਂ ਕੀਰਤਨ ਕੀਤਾ ਜਾਣਾ ਹੈ। ਸੋ ਗੁਰੂ ਦੱਤ ਕਿਰਪਾ ਕਰੇ, ਜਿਹਨੇ ਸੰਗਤ ਵੱਲੋਂ ਅਰਦਾਸੇ ਆਏ ਨੇ, ਦਾਤਾ ਜੀ ਤੁਹਾਡੇ ਅਰਦਾਸੇ ਪ੍ਰਵਾਨ ਕਰਨ, ਦਰ ਕਰੋ ਨਾਮ ਦਨ ਗੁਰਸਿੱਖੀ ਜੀਵਨ ਦੀ ਦਾਤਾ ਬਖਸ਼ਿਸ਼ ਕਰਨ, ਅੱਜ ਦੀ ਇਹਨੀ ਕਿ ਸੇਵਾ ਕਰੋ ਪ੍ਰਵਾਨ। ਕੱਲ੍ਹ ਨੂੰ ਇਹ ਸੀ ਤੁਹਾਡਾ ਅਗਲਾ ਪੰਨਾ, ਮੈਂ ਇਸੇ ਸਮੇਂ ਆਪ ਜੀ ਨਾਲ ਵਿਚਾਰਨ ਦਾ ਯਤਨ ਕਰਾਂਗਾ। ਆਓ ਸਾਰੀਆਂ ਸੰਗਤਾਂ ਦਿਓ ਪਿਆਰ ਦਾ ਸਬੂਤ, ਤੇ ਰਲ ਮਿਲ ਕੇ ਤੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦਾ ਕੱਲ ਪ੍ਰਕਾਸ਼ ਦਿਹਾੜਾ ਸੀ। ਸਭ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਦੇਹ ਅਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਾਡੇ ਢਾਡੀ ਵੀਰ ਵੀ ਸਿੱਖ ਇਤਿਹਾਸ ਸੁਣਾ ਕੇ ਗਏ ਆ। ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਨਾਮਦਾਨ ਨਾਲ ਜੁੜੇ ਰਹਿਣ ਤੇ ਆਪਣੇ ਸਿੱਖ ਇਤਿਹਾਸ, ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਦੇ ਕਰਤਾ ਤਰਤਾ ਮੈਨੇਜਮੈਂਟ ਦੇ, ਜਿਹੜੇ ਸਾਨੂੰ ਸਮੇਂ ਸਮੇਂ ਤੇ ਅਵਸਰ ਬਖਸ਼ਦੇ ਆ। ਅਸੀਂ ਵੀ ਉਸ ਅਕਾਲ ਪੁਰਖ ਦੇ ਨਤਮਸਤਕ ਹੁੰਦੇ ਹਾਂ ਤੇ ਸੰਗਤ ਦੇ ਰੂਬਰੂ ਹੁੰਦੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾਂ ਘਰਾਂ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਤੇ ਸੁੱਖਾਂ ਦਾ ਪ੍ਰਕਾਸ਼ ਹੋਵੇ। ਬੱਚਿਆਂ ਨੂੰ ਚੜ੍ਹਦੀ ਕਲਾ, ਸਮੱਤ, ਸੋਝੀ ਬਖਸ਼ਿਸ਼ ਕਰਨੀ, ਕਾਮਯਾਬੀਆਂ, ਸਫਲਤਾਵਾਂ ਬਖਸ਼ਿਸ਼ ਕਰਨੀਆਂ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਕੁਸੰਗਤ ਤੋਂ ਬਚਾ ਕੇ ਰੱਖਣਾ। ਵਾਹਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ, ਸਭਨਾਂ ਦਾ ਲੋਕ ਸੁਖੀਆ ਪਰ ਲੋਕ ਸੁਹੇਲਾ ਹੋਵੇ, ਸਭਨਾਂ ਦੀ ਤਨ ਮਨ ਧਨ ਨਾਲ ਕੀਤੀ ਸੇਵਾ ਥਾਂ ਪਵੇ। ਆਓ ਉਸ ਅਕਾਲ ਪੁਰਖ ਤੋਂ ਆਗਿਆ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ।

ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ